知我实在难寻，问谁愿意失去了自由，想退后，心里始终我拥

好的，来自邓紫棋的最新单曲叫《自由的你》，也是邓紫棋她自己的词曲创作。

的艾薇这首歌展现了她的声音的多元应用哦。这个歌是阿迪亚帮她创作的，带着电音舞曲的概念，歌名叫《速成恋爱》。

好的，这首歌来自艾薇所演唱的《速成恋爱》，而接下来我们来听听谭维维她唱这首汪苏泷的创作，歌名叫做《以我之见》。

好，接下来我们来听听何雨文他所演唱的《那个夏天以后》。那个夏天以后会发生什么事呢？来来来，很浪漫的一首抒情单曲。

0: 心情像水滴，包滴下来喽。
1: 在这里有一个桶子，很大的桶子，可以盛满你的心情。这是星河夜雨的心情日记簿。

音乐国道。

0: 你既无壮志，起来口述。
1: 是太爷。
0: 对嘞，系咪？哦！叫咩？呢是大惊小怪叫咩？啊！
2: 你讲啦，妹，讲。

0: 呢间就系啦，开门。
1: 哦，嚟呀！
0: 哇，系攞命啊！哎呀，喂，刀头老爷嚟，点解唔开门啊？
1: 你嚟做咩呀？
0: 我嚟见下姑娘你啫，开门先。

眼站楼影。

0: 怎样叫了？
1: 叫得人真怕听，
0: 叫得人真怕听。

0: 事问所为何因啊，见你的神态失常，应对我讲明底蕴。
1: 我先问萧郎一事，你能否相信我为人啊？
0: 彼此情熟夫妻，还望直言无隐。

0: 就把五更要升堂噶啦，老爷，
1: 仲升鬼升马咧？发福了红袍乌纱帽，仲有乜嘢？

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਜਦੋਂ ਲੋੜ ਪੈਂਦੀ ਹੈ ਅਲਬਰਟਾ ਵਾਸੀ ਇਕਜੁੱਟ ਹੋ ਜਾਂਦੇ ਨੇ ਅਤੇ ਆਉਣ ਵਾਲਾ ਰੈਫਰੈਂਡਮ ਬਹੁਤ ਮਹੱਤਵ ਰੱਖਦਾ ਹੈ ਇਹ ਅਲਬਰਟਾ ਵਾਸੀਆਂ ਨੂੰ ਆਪਣੇ ਸੂਬੇ ਉੱਤੇ ਵਧੇਰੇ ਅਧਿਕਾਰ ਦੇ ਸਕਦਾ ਹੈ ਸਾਡੇ ਜੱਜਾਂ ਦੀ ਨਿਯੁਕਤੀ ਆਟਵਾ ਦੀ ਬਜਾਏ ਅਲਬਰਟਾ ਵੱਲੋਂ ਕੀਤੀ ਜਾਵੇ ਅਤੇ ਸਾਡੀ ਊਰਜਾ ਇਮੀਗ੍ਰੇਸ਼ਨ ਅਤੇ ਸਮਾਜਿਕ ਸੇਵਾਵਾਂ ਉੱਤੇ ਸਾਨੂੰ ਵਧੇਰੇ ਅਧਿਕਾਰ ਮਿਲਣ 19 ਅਕਤੂਬਰ ਨੂੰ ਇਕਜੁੱਟ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਅਲਬਰਟਾ ਲਈ ਆਵਾਜ਼ ਬੁਲੰਦ ਕਰੋ ਵਿਜ਼ਿਟ ਕਰੋ ਅਲਬਰਟਾ ਰੈਫਰੈਂਡਮ 2026.ca ਇਸ ਇਸ਼ਤਿਹਾਰ ਦਾ ਭੁਗਤਾਨ ਅਲਬਰਟਾ ਸਰਕਾਰ ਵੱਲੋਂ ਕੀਤਾ ਗਿਆ ਹੈ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: ਵਰਕ ਫਸਟ ਅਲਬਰਟਾ ਆਪਕੀ ਕਹਾਣੀ ਬਦਲਨੇ ਮੇਂ ਆਪਕੀ ਮਦਦ ਕਰ ਸਕਤਾ ਹੈ ਯਹ ਨੌਕਰੀ ਚਾਹਨੇ ਵਾਲੋਂ ਕੋ ਪ੍ਰਸ਼ਿਕਸ਼ਨ ਔਰ ਸੰਸਾਧਨੋਂ ਸੇ ਜੋੜਤਾ ਹੈ ਤਾਕਿ ਵੇ ਸਾਰਥਿਕ ਰੋਜ਼ਗਾਰ ਪਾ ਸਕੇਂ ਔਰ ਯਹ ਇੰਪਲਾਇਰਸ ਕੋ ਯੋਗਯ ਉਮੀਦਵਾਰ ਢੂੰਢਨੇ ਮੇਂ ਵੀ ਮਦਦ ਕਰ ਸਕਤਾ ਹੈ ਇਸੇ ਅਲਬਰਟਾ ਕੇ ਜ਼ਿਆਦਾ ਲੋਕ ਸਥਾਈ ਕੈਰੀਅਰ ਕੇ ਲਿਏ ਤਿਆਰ ਹੋਂਗੇ ਔਰ ਇੰਪਲਾਇਰਸ ਕੋ ਜ਼ਰੂਰੀ ਕੁਸ਼ਲ ਕਰਮਚਾਰੀ ਮਿਲ ਸਕੇਂਗੇ ਵਰਕ ਫਸਟ ਅਲਬਰਟਾ .ca ਪਰ ਜਾਣੇ ਕਿ ਆਪ ਆਪਣੀ ਕਹਾਣੀ ਕੈਸੇ ਬਦਲ ਸਕਤੇ ਹੈ ਅਲਬਰਟਾ ਸਰਕਾਰ ਕਾ ਏਕ ਸੰਦੇਸ਼
4: Calgary's oldest, biggest and only South Asian radio station, Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit sabarang.ca.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ ਕਾਰੋਬਾਰਾਂ ਅਤੇ

0: ਭਾਈਚਾਰੇ ਲਈ ਖਤਰਾ ਬਣੇ ਗੈਂਗਸ ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ ਖੁਫੀਆ ਜਾਣਕਾਰੀ ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਿਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
1: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
2: Sabrang Radio 94.7 Sound. Sare listeners da bahut bahut swagat hai ji ajj de is khoobsurat dopahar de program jithe sadkan jehdiyan na chittiyan ho chukiyan ne white white ਤੇ ਸਨੋ ਜਿਹੜੀ ਹੈ ਉਹ ਲਗਾਤਾਰ ਪੈ ਰਹੀ ਹੈ ਹਲੇ ਵੀ ਹਲਕੀ ਹਲਕੀ ਸਨੋ ਹੈ ਜਿਹੜੀ ਕਿ ਸਲਿਪਰੀ ਦਾ ਅਹਿਸਾਸ ਕਰਾਉਂਦੀ ਹੈ ਵਿੰਟਰ ਦੀ ਸਲਿਪਰੀ ਜਿਹਨੂੰ ਕਹਿੰਦੇ ਨੇ ਸਰਦੀਆਂ ਵਾਲੀ ਸਲਿਪਰੀ ਥੋੜੀ ਹੋਣੀ ਸ਼ੁਰੂ ਹੋ ਗਈ ਹੈ ਸੋ ਇਸ ਕਰਕੇ ਸੜਕਾਂ ਦੇ ਉੱਤੇ ਘੁੰਮਦਿਆਂ ਫਿਰਦਿਆਂ ਥੋੜਾ ਜਿਹਾ ਪ੍ਰੋਗਰਾਮ ਇੰਜੋਏ ਕਰਨਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਵੀ ਅੱਜ ਕਾਫੀ ਇਸ਼ੂ ਜਿਹੜੇ ਨੇ ਉਹ ਸਲਿਪਰੀ ਵਾਲੇ ਹੀ ਨੇ ਕਿਉਂਕਿ ਜਿਸ ਤਰੀਕੇ ਨਾਲ ਵੈਸੇ ਤੇ ਹਮੇਸ਼ਾ ਜਦੋਂ ਖਬਰਾਂ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਇਸ ਤਰ੍ਹਾਂ ਦਾ ਲੱਗਦਾ ਕਿ ਵੀ ਸ਼ਾਇਦ ਕੋਈ ਚੰਗੀ ਚੰਗੀਆਂ ਖਬਰਾਂ ਤੇ ਚੰਗੀਆਂ ਚੰਗੀਆਂ ਗੱਲਾਂ ਵੀ ਨਾਲ ਨਾਲ ਹੋ ਜਾਣਗੀਆਂ ਬਟ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਵੀ ਐਂਡ ਅਪ ਹੁੰਦੇ ਆ ਜਦੋਂ ਪਤਾ ਲੱਗਦਾ ਵੀ ਖਬਰਾਂ ਜਿਹੜੀਆਂ ਨੇ ਉਹ ਦੇ ਵਿੱਚ ਬਹੁਤ ਘਮਾਸਾਨ ਚੱਲ ਰਿਹਾ ਦੁਨੀਆਂ ਭਰ ਦੇ ਵਿੱਚ ਕਿਤੇ ਲੋਕਾਂ ਵੱਲੋਂ ਲੋਕਾਂ ਦਾ ਜਾਂ ਸਰਕਾਰਾਂ ਵੱਲੋਂ ਸਰਕਾਰਾਂ ਦੀਆਂ ਖਬਰਾਂ ਜਿਹੜੀਆਂ ਚੱਲਦੀਆਂ ਨੇ ਨਾਲ ਦੀ ਨਾਲ ਹੀ ਕੁਛ ਇਸ ਤਰ੍ਹਾਂ ਦੀਆਂ ਖਬਰਾਂ ਵੀ ਚੱਲਦੀਆਂ ਜਿਹਦੇ ਚ ਕੁਛ ਗੱਲਾਂ ਟਾਲੀਆਂ ਜਾ ਸਕਦੀਆਂ ਨੇ ਬਟ ਪੋਲੀਟੀਕਲ ਮੋਟਿਵ ਕਰਕੇ ਲੋਕੀ ਨਹੀਂ ਟਾਲਦੇ ਨਾਲ ਦੀ ਨਾਲ ਹੀ ਲੋਕ ਜਿਹੜੇ ਸੈਲੀਬ੍ਰੇਸ਼ਨ ਹੁੰਦੀਆਂ ਨੇ ਉਹ ਵੀ ਚੱਲਦੀਆਂ ਰਹਿੰਦੀਆਂ ਸੋ ਇਸ ਤਰ੍ਹਾਂ ਦਾ ਕਈ ਕੁਛ ਜਿਹੜਾ ਆਪਾਂ ਦੇਖਦੇ ਸੁਣਦੇ ਹਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਚ ਵੀ ਕੁਛ ਇੱਕ ਇਸ ਤਰ੍ਹਾਂ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਕਰਦੇ ਰਵਾਂਗੇ ਵੀ ਕੀ ਕੁਛ ਚੱਲ ਰਿਹਾ ਦੁਨੀਆਂ ਦੇ ਵਿੱਚ ਤੇ ਜਿੱਥੇ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਕਰਾਂਗੇ ਨਾਲ ਦੀ ਨਾਲ ਥੋੜੀ ਵੈਦਰ ਦੇ ਬਾਰੇ ਵੀ ਅਪਡੇਟ ਤੇ ਕਰ ਦਈਏ ਕਿਉਂਕਿ ਆਲ ਆਫ ਸਡਨ ਜਿਹਨੂੰ ਕਹਿੰਦੇ ਨਾ ਵੀ ਸਮਰ ਦੇ ਵਿੱਚ ਹੀ ਵਿੰਟਰ ਤੁਹਾਨੂੰ ਪਤਾ ਵੀ ਬਹੁਤ ਵਧੀਆ ਪ੍ਰੋਗਰਾਮ ਇੰਜੋਏ ਕਰ ਰਹੇ ਸੀਗੇ ਆਲ ਆਫ ਸਡਨ ਰਾਈਟ ਨੋ ਟੈਂਪਰੇਚਰ ਜਿਹੜਾ ਅੱਜ 2-2 ਤੇ ਹੋ ਗਿਆ 2 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ -2 ਡਿਗਰੀ ਨਾਲ ਨਾਲ ਥੋੜੇ ਫਰਿਜ ਦੇ ਚਾਂਸਿਸ ਨੇ ਬਟ ਫਿਰ ਵੀ ਮੈਂ ਦੇਖਦਾ ਵੀ ਸੜਕਾਂ ਦੇ ਆਸ ਪਾਸ ਜਿਹੜਾ ਉਹ ਸਲਿਪਰੀ ਹੋਈ ਹੈ ਤੇ ਸਲਿਪਰੀ ਜਿਹੜੀ ਹੈ ਉਹ ਪਹੁੰਚ ਗਈ ਬਟ ਕੱਲ ਤੋਂ ਜਿਹੜਾ ਵੈਦਰ ਫਿਰ ਤੋਂ ਸਾਫ਼ ਸੁਥਰਾ ਹੋ ਜਾਏਗਾ 8 ਜਿਹਨੂੰ ਕਹਿੰਦੇ ਨਾ ਵੀ ਕੱਲ 8 ਡਿਗਰੀ ਤੇ ਟੈਂਪਰੇਚਰ ਜਾਏਗਾ ਵੱਧ ਤੋਂ ਵੱਧ ਘੱਟ ਤੋਂ ਘੱਟ -4 ਡਿਗਰੀ ਬਟ ਕੱਲ ਕਿਉਂਕਿ ਲੌਂਗ ਵੀਕਐਂਡ ਹੈ ਥੈਂਕਸ ਗਿਵਿੰਗ ਡੇ ਵੀ ਹੈ ਸੋ ਆਈ ਹੋਪ ਵੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਪੂਰਾ ਇੰਜੋਏ ਕਰੋਗੇ ਥੈਂਕਸ ਗਿਵਿੰਗ ਡੇ ਐਂਡ ਇਹ ਦਿਨ ਜਿਹਨਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਕੁਛ ਚੰਗਾ ਕੀਤਾ ਕੁਛ ਕੁਛ ਕੀਤਾ ਜਾਂ ਬਹੁਤ ਬਹੁਤ ਕੀਤਾ ਜਿਨ੍ਹਾਂ ਨੇ ਵੀ ਕੀਤਾ ਤੁਸੀਂ ਉਹਨਾਂ ਨੂੰ ਯਾਦ ਕਰਕੇ ਇਸ ਦਿਨ ਨੂੰ ਜਿਹੜਾ ਸੈਲੀਬ੍ਰੇਟ ਕਰ ਸਕਦੇ ਸੋ ਮੰਡੇ 12 ਨਵੰਬਰ ਦਾ ਦਿਨ ਅਕਤੂਬਰ 12 ਜਿਹਨੂੰ ਕਹਿੰਦੇ ਨੇ ਅੱਜ ਕਿਉਂਕਿ 11-11 ਹੈ ਤੇ ਸੋਰੀ ਅੱਜ ਜਿਹੜੀ ਹੈ ਉਹ 10-11 ਹੈ ਨੋਟ 11-11 ਮੈਨੂੰ ਪਤਾ ਨਹੀਂ ਕਿਉਂ ਭੁਲੇਖਾ ਪੈ ਰਿਹਾ ਵੀ ਨਵੰਬਰ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਬਟ ਟੈਂਪਰੇਚਰ ਜਿਹੜਾ ਡਿਗਰੀ ਹੈ -4 ਜ਼ਰਾ ਮਹਿਸੂਸ ਹੋ ਰਿਹਾ ਠੰਡਕ ਜਿਹੜੀ ਹੈ ਆ ਰਹੀ ਹੈ ਲਾਈਟ ਸਨੋ ਵੀ ਪੈ ਰਹੀ ਹੈ ਕਿਤੇ ਕਿਤੇ ਬਟ ਕੱਲ੍ਹ ਦਾ ਟੈਂਪਰੇਚਰ ਅਕਤੂਬਰ 12 ਦਾ 8 ਡਿਗਰੀ ਤੇ ਘੱਟ ਤੋਂ ਘੱਟ -4 ਟਿਊਜ਼ਡੇ ਨੂੰ ਚਮਕਦਾਰ ਧੁੱਪ ਥੋੜੀ ਵੱਧ ਜਾਏਗੀ 14 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 0 ਡਿਗਰੀ ਵੈਡਨੈਸਡੇ ਨੂੰ 17-4 ਥਰਸਡੇ ਨੂੰ 13-2 ਤੇ ਫਰਾਈਡੇ ਤੇ ਸੈਟਰਡੇ ਉਹ ਦਿਨ ਹੋਣਗੇ ਜਿਹਨਾਂ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਕਿ ਵੀ 20 ਦੇ ਲਾਗੇ ਹੋ ਜਾਏ ਵੈਦਰ ਤੇ ਵਧੀਆ ਸੋ 20 ਜਿਹੜਾ ਹੈ ਉਹ ਫਰਾਈਡੇ ਵਾਲੇ ਦਿਨ ਦੇਖਿਆ ਜਾ ਸਕਦਾ ਅਕਤੂਬਰ 16 ਨੂੰ ਸੈਟਰਡੇ ਅਕਤੂਬਰ 17 ਨੂੰ 19 ਡਿਗਰੀ ਤੱਕ ਜਾਣ ਦੇ ਚਾਂਸਿਸ ਨੇ 19-7 ਸੋ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਹੈ ਉਸ ਤੋਂ ਬਾਅਦ ਆਏਗਾ ਤੁਹਾਡੇ ਕੋਲ 18 ਤਰੀਕ ਸੰਡੇ ਵਾਲਾ ਦਿਨ ਜਿੱਦਾਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਰੇਡੀਓ ਦੇ ਉੱਤੇ ਸੁਣੋਗੇ ਪ੍ਰੋਗਰਾਮ ਤੇ ਮੰਡੇ 19 ਅਕਤੂਬਰ ਦਾ ਦਿਨ ਤੁਹਾਨੂੰ ਪਤਾ ਵੀ ਕਾਹਦੇ ਵਾਸਤੇ ਜਾਣਿਆ ਜਾ ਰਿਹਾ ਇਸ ਤੋਂ ਪਹਿਲਾਂ ਵੈਸੇ 18 ਅਕਤੂਬਰ 2021 ਦੇ ਵਿੱਚ ਇਹ ਕੰਮ ਹੋਇਆ ਸੀਗਾ ਬਟ ਉਦੋਂ ਕਿਉਂਕਿ ਇਲੈਕਸ਼ਨ ਵੀ ਸੀਗੀਆਂ ਸੋ ਇਲੈਕਸ਼ਨ ਦੇ ਨਾਲ ਹੀ ਜੈਸਨ ਕੈਨੀ ਉਹਨਾਂ ਨੇ ਕਿਹਾ ਵੀ ਨਾਲ ਲੱਗਦੇ ਹੱਥ 2 ਜਿਹੜੇ ਆ ਰੈਫਰੈਂਡਮ ਕਰਵਾ ਦਿਓ ਕਿਉਂਕਿ ਲੋਕਾਂ ਨੂੰ ਰਸ਼ ਘੱਟ ਕਰਨਾ ਪਏਗਾ ਬਟ ਇਸ ਵਾਰੀ 19 ਤਰੀਕ ਨੂੰ ਰੈਫਰੈਂਡਮ ਹੋਣ ਜਾ ਰਹੇ ਤੇ 10 ਸਵਾਲ ਪੁੱਛੇ ਜਾ ਰਹੇ ਨੇ ਜਿਹਦੇ ਚ ਸਭ ਤੋਂ ਜ਼ਿਆਦਾ ਖਾਸ ਸਵਾਲ ਜਿਹੜਾ ਇੱਕ ਉਹ ਹੈ ਵੀ ਕੀ ਤੁਸੀਂ ਚਾਹੁੰਦੇ ਹੋ ਅਲਬਰਟਾ ਕੀ ਤੁਸੀਂ ਚਾਹੁੰਦੇ ਹੋ ਅਲਬਰਟਾ ਡਿਸਾਈਡ ਕਰੇ ਕਿ ਕੈਨੇਡਾ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਜਾਂ ਪਹਿਲਾ ਸਵਾਲ ਇਹ ਦੂਸਰਾ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜਾ

0: ਨਾ ਉਹਦਾ ਜਵਾਬ ਹੈ ਉਹ ਹੈਗਾ ਕਿ ਵੀ ਆਪਾਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਯੈਸ ਪਹਿਲੇ ਨੂੰ ਜੇ ਤੁਸੀਂ ਯੈਸ ਕਰ ਦਿੰਦੇ ਹੋ ਤੇ ਫਿਰ ਸਭ ਤੋਂ ਪਹਿਲਾਂ 10ਵਾਂ ਸਵਾਲ ਜਿਹੜਾ ਚੈੱਕ ਕੀਤਾ ਜਾਏਗਾ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੀ ਜੇ ਇੱਕ ਦੋ ਇਸ ਤਰ੍ਹਾਂ ਦੇ ਹੁੰਦੇ ਨੇ ਤੇ 24 ਘੰਟੇ 48 ਘੰਟੇ ਤੱਕ ਤੇ ਆਲਮੋਸਟ ਤੁਹਾਡੇ ਕੋਲੋਂ 7 ਤੋਂ ਸਵਾਲ ਤੱਕ ਦੇ ਜੇ ਜਵਾਬ ਹੋਣ ਤੇ ਆਲਮੋਸਟ 48 ਘੰਟੇ ਤੋਂ ਬਾਅਦ ਜਿਹੜਾ ਉਹ ਜਵਾਬ ਦੇ ਦਿੱਤਾ ਜਾਂਦਾ ਜਾਂ ਅਨਓਫੀਸ਼ੀਅਲ ਰਿਜ਼ਲਟ ਜਿਹੜੇ ਡਿਕਲੇਅਰ ਕਰਤੇ ਜਾਂਦੇ ਪਰ ਕਿਉਂਕਿ ਹੁਣ 10 ਸਵਾਲ ਨੇ ਥੋੜਾ ਕੰਪਲੀਕੇਟਡ ਵੀ ਹੈ ਤੇ ਹੋ ਸਕਦਾ ਵੀ ਥੋੜਾ ਹੋਰ ਜ਼ਿਆਦਾ ਟਾਈਮ ਲੱਗ ਜੇ ਤੁਹਾਨੂੰ ਅਨਓਫੀਸ਼ੀਅਲ ਰਿਜ਼ਲਟ ਆਉਂਦਾ ਸੋ 19 ਨੂੰ ਇਲੈਕਸ਼ਨ ਹੋਣਗੇ ਤੇ ਹੋ ਸਕਦਾ ਵੀ 22-23 ਤਰੀਕ ਤੱਕ 48 ਘੰਟੇ ਜਦੋਂ ਵੀ ਲਾਈਏ ਆਪਾਂ 20, 21 ਤੇ 22 ਜਾਂ 23 ਤਰੀਕ ਨੂੰ ਇਹਦੇ ਰਿਜ਼ਲਟ ਜਿਹੜੇ ਨੇ ਅਨਓਫੀਸ਼ੀਅਲ ਡਿਕਲੇਅਰ ਹੋਣੇ ਸ਼ੁਰੂ ਹੋ ਜਾਣ ਬਟ ਉਹਦੇ ਚ ਜਿਹੜੀ ਜ਼ਿਆਦਾ ਖਾਸ ਧਿਆਨ ਦੇਣ ਵਾਲੀ ਗੱਲਬਾਤ ਹੈ ਸਾਰੇ ਜਿਹੜੇ ਨੇ ਲੀਡਰ ਹੋਣ ਕਿਸੇ ਪਾਰਟੀ ਦੇ ਹੋਣ ਕਿਸੇ ਵੀ ਜਗ੍ਹਾ ਦੇ ਜਿਹੜੇ ਇਸ ਗੱਲ ਨੂੰ ਪਸੰਦ ਨਹੀਂ ਕਰ ਰਹੇ ਵੀ ਸੈਪਰੇਟਿਸਟ ਦਾ ਜਿਹੜਾ ਏਜੰਡਾ ਉਹ ਕਾਮਯਾਬ ਹੋਵੇ ਤੇ ਇਹਨਾਂ ਦਾ ਮੰਨਣਾ ਹੈ ਕਿ ਵੀ ਆਪਾਂ ਵੱਧ ਤੋਂ ਵੱਧ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰੀਏ ਵੱਧ ਤੋਂ ਵੱਧ ਵੋਟਾਂ ਦੇ ਵਿੱਚ ਪਾਈਏ ਇਹ ਨਾ ਸੋਚੋ ਵੀ ਮੈਂ ਡੱਕ ਕਰਤਾ ਜਿੱਦਾਂ ਕਹਿੰਦੇ ਨੇ ਵੀ ਮੈਂ ਕੁਛ ਨਹੀਂ ਕੀਤਾ ਤੇ ਕੋਈ ਗੱਲ ਨਹੀਂ ਆਪਣੇ ਆਪ ਹੀ ਠੀਕ ਹੋਏਗਾ ਇਹਦੇ ਚ ਤੁਸੀਂ ਠੀਕ ਨਹੀਂ ਤੁਹਾਨੂੰ ਠੀਕ ਕਰਨਾ ਪਏਗਾ ਤੁਹਾਨੂੰ ਜਾ ਕੇ ਪਾਰਟੀਸਪੇਟ ਕਰਨਾ ਪਏਗਾ ਤੇ ਜੋ ਲੀਡਰਸ ਕਹਿੰਦੇ ਨੇ ਅੱਜ ਵੀ ਕੋਈ ਨਾ ਕੋਈ ਖਾਸ ਲੀਡਰ ਜਿਹੜੇ ਨੇ ਉਹ ਸਾਡੇ ਨਾਲ ਸ਼ਾਮਿਲ ਹੋਣਗੇ ਉਹਨਾਂ ਦੇ ਨਾਲ ਗੱਲਾਂਬਾਤਾਂ ਕਰਾਂਗੇ ਆਪਾਂ ਪੁੱਛਾਂਗੇ ਕਿ ਰੈਫਰੈਂਡਮ ਦੇ ਬਾਰੇ ਉਹਨਾਂ ਦੇ ਕੀ ਖਿਆਲ ਬਾਤ ਨੇ ਬਟ ਅਦਰਵਾਈਜ਼ ਜਿਹੜੀ ਮੋਟੀ ਮੋਟੀਆਂ ਗੱਲਾਂ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਵੀ ਆਪਾਂ ਇਸ ਤਰੀਕੇ ਨਾਲ ਇਹਨੂੰ ਨਜਿੱਠਣਾ ਚਾਹੀਦਾ ਸੋ ਇਹ ਤੇ ਹੋ ਗਈ ਕੁਛ ਇੱਕ ਗੱਲਾਂਬਾਤ ਆ ਕਿ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਨੇ ਇਹਦੇ ਬਾਰੇ ਗੱਲਬਾਤ ਜਿਹੜੀ ਇਹ ਚੱਲਦੇ ਰਹਾਂਗੇ ਹੁਣ ਗੱਲ ਕਰੀਏ ਵੀ ਜਿਹੜੀ ਕੱਲ ਪ੍ਰੋਟੈਸਟ ਸੀਗਾ ਕਾਫੀ ਵੱਡਾ ਪ੍ਰੋਟੈਸਟ ਰਿਹਾ ਕਾਂਗਰਸ ਜਨਤਾ ਪਾਰਟੀ ਦਾ ਹਾਲਾਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਜਿਹੜਾ ਉੱਥੇ ਇੰਪਲੋਏ ਕੀਤਾ ਗਿਆ ਡਿਪਲੋਏ ਕੀਤਾ ਗਿਆ ਸੋ ਜਿੰਨੇ ਜ਼ਿਆਦਾ ਲੋਕੀ ਸੀਗੇ ਉੱਥੇ ਪਹੁੰਚੇ ਤੇ ਉਹਦੇ ਚ ਕੀ ਹੋਇਆ ਵੀ ਕੁੜੀਆਂ ਨੂੰ ਵੀ ਕਾਫੀ ਅਰੈਸਟ ਕੀਤਾ ਗਿਆ ਨਾਲ ਦੀ ਨਾਲ ਹੀ ਕਿਉਂਕਿ ਅੱਜ ਨਵਰਾਤਰੇ ਵੀ ਹੈ ਤੇ ਬੜੇ ਲੋਕੀ ਇਸ ਗੱਲ ਤੇ ਵੀ ਵਿਚਾਰ ਕਰ ਰਹੇ ਨੇ ਕਿ ਕੁੜੀਆਂ ਦੇ ਨਾਲ ਇਸ ਤਰ੍ਹਾਂ ਕਰਨਾ ਜਾਇਜ਼ ਸੀਗਾ ਇੱਕ ਪਾਸੇ ਆਪਾਂ ਕੁੜੀਆਂ ਨੂੰ ਪੂਜਦੇ ਹਾਂ ਅੱਜ ਦੇ ਦਿਨ ਸ਼ੁਰੂਆਤ ਕਰਦੇ ਹਾਂ ਤੇ ਦੂਜੇ ਪਾਸੇ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ ਜਿਸ ਤਰੀਕੇ ਨਾਲ ਲੋਕੀ ਇੱਕ ਦੂਜੇ ਦੇ ਉੱਤੇ ਡਿੱਗ ਰਹੇ ਸੀਗੇ ਤੇ ਬਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਹਨਾਂ ਨੂੰ ਫੜ ਫੜ ਕੇ ਤੇ ਅੰਦਰ ਸੁੱਟਿਆ ਜਾ ਰਿਹਾ ਸੀਗਾ ਤੇ ਜੋ ਕੁਛ ਵੀ ਉਹਨਾਂ ਦੇ ਨਾਲ ਹੋਇਆ ਉਹ ਸਾਰਾ ਕੁਛ ਜਿਹੜਾ ਕੱਲ ਦੇਖਿਆ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਬੜਾ ਦਿਲ ਨੂੰ ਕਈ ਵਾਰੀ ਨਾ ਦਹਿਲਾ ਦਿੰਦੀਆਂ ਵੀ ਇਹ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਸੋ ਕੁਛ ਇੱਕ ਗੱਲਾਂ ਬਾਤਾਂ ਦੀ ਮੈਨੂੰ ਲੱਗਦਾ ਵੀ ਡਿਟੇਲ ਚ ਚੈਨਲ ਤੋਂ ਇਲਾਵਾ BBC ਦੀ ਰਿਪੋਰਟ ਜਿਹੜੀ ਉਹ ਤੇ ਚੱਲਦੇ ਹਾਂ ਕਿਉਂਕਿ ਮੈਂ ਵੈਸੇ ਤੇ ਸਾਰੇ ਹੀ ਰਿਪੋਰਟਾਂ ਤੇ ਬਹੁਤ ਆਉਂਦੀਆਂ ਬਟ ਕਿਉਂਕਿ ਇੱਕ ਐਸਾ ਅਦਾਰਾ ਜਿਹਨੂੰ ਮੈਂ ਅਕਸਰ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਕਿਉਂਕਿ ਤਾਂ ਕਿ ਤੁਹਾਡੇ ਤੱਕ ਡਿਫਰੈਂਟ ਡਿਫਰੈਂਟ ਤੇ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਉਹ ਪਹੁੰਚੇ ਸੋ ਹਾਲਾਂਕਿ ਜਿਹੜੇ ਦੂਸਰੇ ਮੀਡੀਆ ਆਊਟਲੈਟਸ ਹੁੰਦੇ ਨੇ ਜਾਂ ਛੋਟੇ ਮੀਡੀਆ ਆਊਟਲੈਟਸ ਨੇ ਜਾਂ ਡਿਫਰੈਂਟ ਡਿਫਰੈਂਟ ਉਹ ਵੀ ਕਾਫੀ ਵਧੀਆ ਤਰੀਕੇ ਦੀ ਰਿਪੋਰਟਿੰਗ ਕਰਦੇ ਨੇ ਬਟ ਮੈਂ ਚਾਹੁੰਦਾ ਵੀ ਇਹਨਾਂ ਦੇ ਥਰੂ ਤੁਹਾਡੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਵੇ ਥੋੜੀ ਜਿਹੀ ਇਹ ਸੁਣਦੇ ਹਾਂ ਕੀ ਕਹਿੰਦੇ ਆ ਤੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਦਿਨ ਭਰ ਦੇ ਵਿੱਚ ਇਹ ਦਿਨ ਭਰ ਪ੍ਰੋਗਰਾਮ ਹੈ ਵੈਸੇ ਇਹਨਾਂ ਦਾ ਅੱਜ ਸੋ ਸੁਣਦੇ ਇਹਦੇ ਵਿੱਚੋਂ ਕੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚਦੀ ਹੈ ਤੇ ਫਿਰ ਵਾਪਸ ਮਿਲਦੇ ਹਾਂ ਹੋਰ ਅੱਗੇ ਦਰ ਨੂੰ
1: नमस्कार, स्वागत है आपका दिन भर में। मेरा नाम है मोहनलाल शर्मा। आज स्पेशल दिन भर में एक बार फिर से हम आपके लिए आज की खबरें लाए हैं। CJP के जिन नेताओं यानी कि अभिजीत दीप के, आशुतोष रांका, सौरभ दास को पुलिस ने कल हिरासत में लिया था, उन्हें आज सशर्त रिहा किया गया। सुप्रीम कोर्ट ने कहा कि किसी को हिरासत में लेने के लिए कानून की ओर से निर्धारित प्रक्रिया का पालन करना जरूरी होगा। आज भी कई जगह पर प्रोटेस्ट उतरे और उन्हें पुलिस ने एक बार फिर से किया डिटेन। प्रदर्शनकारियों और दक्षिणपंथी समूहों के बीच झड़पों के वीडियो सामने आए। मामला क्या है बताएंगी BBC संवाददाता शुभांगी। सवाल है कि संविधान जिस विरोध प्रदर्शन करने का अधिकार देता है उस पर पाबंदी की लिमिट आखिरकार कितनी होनी चाहिए। मेरे साथ स्टूडियो में मौजूद है सुप्रीम कोर्ट में वरिष्ठ सीनियर एडवोकेट डॉक्टर सूरज सिंह। तो चलिए करते हैं शुरू आज के दिन भर की शुरुआत। बने रहिए हमारे साथ।

0: ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
0: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
2: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਲਾਤਾ

0: pleasure at Fairchild Radio, the multicultural spirit of Calgary, CHKF 94.7 FM.
1: Sabang Radio 94.7 FM. ਸਾਰੇ ਲਿਸਨਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ 'ਚ ਆਪਾਂ ਕੁਝ ਗੱਲਬਾਤ ਕਰ ਰਹੇ ਸੀਗੇ ਕਿ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਜਿਹੜਾ CJP 2.0 ਅੰਦੋਲਨ ਜਿਹੜਾ ਚੱਲ ਰਿਹਾ ਸੀਗਾ ਅਤੇ ਉੱਥੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਫੜਿਆ ਗਿਆ ਅਤੇ ਸਭ ਕੁਛ ਉਹਨਾਂ ਦੇ ਨਾਲ ਕੀਤਾ ਗਿਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਸੁਣੀਆਂ ਵੀ ਅਤੇ ਦੇਖੀਆਂ ਵੀ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਉੱਥੇ ਮਾਰਿਆ ਜਾ ਰਿਹਾ ਅਤੇ ਇਹ ਜਿਹੜੀਆਂ ਘਟਨਾਵਾਂ ਨੇ ਕਾਫੀ ਜ਼ਿਆਦਾ ਲੋਕਾਂ ਦਿਲ ਦੇ ਹਿਲਾਉਣ ਵਾਲੀਆਂ ਇਮੋਸ਼ਨਲੀ ਲੋਕਾਂ ਨੂੰ ਵੀਕ ਕਰਨ ਵਾਲੀਆਂ ਜਾਂ ਤੋੜ ਕੇ ਰੱਖ ਦੇਣ ਵਾਲੀਆਂ ਵੀ ਸੀਗੀਆਂ ਜਿਹੜੀਆਂ ਉੱਥੇ ਦੇਖਣ ਨੂੰ ਮਿਲਦੀਆਂ ਇੰਡੀਆ ਇੱਕ ਪਾਸੇ ਤੁਹਾਨੂੰ ਪਤਾ ਵੀ ਕਾਫੀ ਵੱਡੀ ਗੱਲਬਾਤ ਜਿਹੜੀ ਹੈ ਉਹ ਸਾਡੇ NRI ਸਪੈਸ਼ਲੀ H1B ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਬਾਅਦ ਚੋਂ ਕੈਨੇਡਾ ਤੋਂ ਸੋਰੀ US ਦੇ ਵਿੱਚ ਗ੍ਰੀਨ ਕਾਰਡ ਮਿਲ ਜਾਂਦਾ ਪਿਛਲੇ ਹਫ਼ਤੇ ਇੱਕ ਬੜਾ ਵੱਡਾ ਝਟਕਾ ਜਿਹੜਾ ਹੈ ਉਹ ਦਿੱਤਾ ਗਿਆ ਇੰਡੀਅਨ ਇਸ ਤਰ੍ਹਾਂ ਦਾ ਜਿਹੜਾ ਵੀਜ਼ਾ ਹੋਲਡਰ ਜਿਹੜੇ ਲੋਕ ਨੇ ਉਹਨਾਂ ਨੂੰ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਤੁਸੀਂ ਵਰਕ ਪਰਮਿਟ 'ਤੇ ਆਏ ਹੋ ਅਤੇ ਉਸ ਤੋਂ ਬਾਅਦ ਗ੍ਰੀਨ ਕਾਰਡ ਤੁਹਾਨੂੰ ਮਿਲ ਜਾਂਦਾ ਸੀਗਾ ਬਟ ਹੁਣ ਉਹਨਾਂ ਨੇ ਨਵਾਂ ਐਲਾਨ ਕਰਤਾ ਜਿਹਦੇ 'ਚ ਇੰਡੀਆ ਦਾ ਜਿਹੜੀ ਇਹ ਟੈਕ ਇੰਡਸਟਰੀ ਹੈ ਅਤੇ ਕਾਫੀ ਵੱਡਾ ਐਕਸ਼ਨ ਲਿਆ ਗਿਆ ਅਤੇ JD ਵੈਂਸ ਜਿਨ੍ਹਾਂ ਦੀ ਵਾਈਫ ਵੈਸੇ ਖੁਦ ਇੰਡੀਅਨ ਨੇ ਅਤੇ ਇਹਨਾਂ ਦੇ ਇਸ ਬਿਆਨ ਨੂੰ ਲੈ ਕੇ ਜਿਸ ਤਰੀਕੇ ਦਾ ਉਹਨਾਂ ਨੇ ਬਿਆਨ ਦਿੱਤਾ ਅਤੇ ਆਪਣੇ ਲੋਕਾਂ ਦੀ ਧੋਖਾਧੜੀ ਕਰਦੇ ਨੇ ਜਾਂ ਉਹਦੇ ਨਾਲ ਬੰਦੂਆ ਮਜ਼ਦੂਰ ਜਾਂ ਜਿਹੜੀਆਂ ਗੱਲਾਂ ਆਪਾਂ ਅਕਸਰ ਸੋਚਦੇ ਹਾਂ ਵੀ ਸ਼ਾਇਦ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੀਆਂ ਇਹ ਉੱਥੇ ਰਹਿ ਜਾਂਦੀਆਂ ਸੋ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕੱਢ ਕੇ ਲਿਆਂਦਾ ਅਤੇ ਗੱਲਾਂ ਪਤਾ ਜਿਹੜੀਆਂ ਨੇ ਕੀਤੀਆਂ ਥੋੜ੍ਹੀ ਜਿਹੀ ਰਿਪੋਰਟ ਹੈ ਵੀ ਸੁਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਪਤਾ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਤੱਕ ਸਾਡੇ ਦੂਸਰੇ ਦੋਸਤ ਜਿਹੜੇ ਨੇ ਪਹੁੰਚਦੇ ਸਟੂਡੀਓ 'ਚ ਉਹਨਾਂ ਦੇ
2: बीबीसी दुनिया में आज देखिए अमेरिका का फैसला उससे जुड़ा एक कमेंट और भारत की नाराजगी अमेरिका ने माइक्रोसॉफ्ट समेत कई भारतीय कंपनियों को एक फॉरेन वर्क वीजा प्रोग्राम से किया ब्लॉक अमेरिकी मंत्री का कमेंट चर्चा में वहीं उपराष्ट्रपति जेडी वैंस के बयान को भारत ने बताया अपमानजनक क्या है मामला जानेंगे प्रोग्राम में रूस लगभग हर रोज यूक्रेन पर कर रहा है हवाई हमले तंग आकर राजधानी कीव छोड़ने लगे कई परिवार कैसे हैं हालात और जंग रोकने के लिए क्या हो रही हैं कोशिशें जानेंगे प्रोग्राम में भारतीय मूल की नवी पिल्ले को मिला इस साल का नोबेल पीस प्राइज ह्यूमन राइट्स के लिए काम करने के लिए मिला पुरस्कार 7 अक्टूबर को हमास के हमलों के जवाब में इसराइल की कार्रवाई के 3 साल बाद तबाह हुए गजा में कैसे जिंदगी बिता रहे हैं लोग दिखाएंगे स्पेशल रिपोर्ट आप देख रहे हैं बीबीसी दुनिया मैं हूं कीर्ति राजौरा बुलेटिन की शुरुआत अमेरिकी सरकार के एक ऐसे फैसले से जिससे भारत और अमेरिका के बीच रिश्ते कुछ तल्ख होते दिखाई दे रहे हैं अमेरिकी सरकार ने माइक्रोसॉफ्ट और 7 दूसरी आईटी कंपनीज को एक ऐसे वीजा प्रोग्राम से सस्पेंड कर दिया है जिसके तहत विदेशी स्किल्ड वर्कर्स को नौकरी के जरिए अमेरिका में परमानेंट रेजिडेंसी मिल सकती थी जिन कंपनियों पर यह कार्रवाई हुई है उनमें 4 भारतीय कंपनियां भी शामिल हैं इन्फोसिस टाटा विप्रो और HCL बात यही नहीं रुकी जुबानी हमले भी हुए अमेरिका के लेबर मिनिस्टर कीथ सोनरलिंग ने कहा कि ट्रंप प्रशासन जानता है कि अमेरिकी कर्मचारी दुनिया में सबसे डिजर्विंग और टैलेंटेड हैं। उनसे छीनी गई ये नौकरियां पहले अमेरिका को मिलनी चाहिए थी उन विदेशी लोगों को नहीं जो धोखाधड़ी करते हैं कीथ ने अंग्रेजी में कहा कि वी आर कटिंग ऑफ द हेड ऑफ द स्नेक यानी हम सांप के सिर को अलग कर रहे हैं इस पर भारत में काफी नाराजगी देखी गई अमेरिकी उपराष्ट्रपति जेडी वैंस ने भी इन कंपनियों को आड़े हाथ लेते हुए विदेशी वर्कर्स को बंधुआ मजदूर तक बता डाला
3: Now our message to Microsoft and
4: Microsoft और दूसरी विदेशी या अमेरिकी कंपनियों के लिए हमारा संदेश बिल्कुल साफ है हम चाहते हैं कि आप अमेरिका में तरक्की करें हम आपकी इंडस्ट्री को आगे बढ़ाने के सबसे बड़े समर्थक हैं कि आप आगे बढ़ें और ज्यादा से ज्यादा लोगों को नौकरी दें लेकिन हम चाहते हैं कि आप अमेरिकी कर्मचारियों को नौकरी दें इसलिए माइक्रोसॉफ्ट से हमारा कहना है कि आप एक बेहतरीन अमेरिकी कंपनी है लेकिन आपको बेहतरीन अमेरिकी कर्मचारियों को नौकरी पर रखना होगा आप अमेरिकी कर्मचारियों को नौकरी से निकालकर उनकी जगह विदेशी बंद

ਨਹੀਂ ਦਿਮਾਗ ਹੀ ਹੈ ਵੈਸੇ, ਕਿਉਂਕਿ ਜੋ ਕਿ ਸ਼ੈਤਾਨ ਜਿਹੜਾ ਇਨਸਾਨ ਸੋਚ ਸਕਦਾ ਓਨਾ ਸ਼ਾਇਦ ਹੀ ਕੋਈ ਹੋਰ ਸੋਚਦਾ ਹੋਵੇ, ਅਤੇ ਦੈਟਸ ਵਾਈ ਤਾਂ ਅੱਗੇ ਦੀ ਅੱਗੇ ਵੱਧਦਾ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਵੱਖਰੀਆਂ ਵੱਖਰੀਆਂ ਗੱਲਾਂ ਬਾਤਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਵੀ ਕਿਸ ਤਰੀਕੇ ਨਾਲ ਇਨਸਾਨ ਜਿਹੜਾ ਉਹ ਇਕੱਲੇ ਇੰਡੀਆ ਦੀ ਗੱਲ ਨਹੀਂ ਕਰਦੇ, ਆਪਾਂ ਕੈਨੇਡਾ ਦੀ ਗੱਲ ਨਹੀਂ ਕਰਦੇ ਜਾਂ ਹੋਰ ਕੰਟਰੀਜ਼ ਦੀ ਗੱਲ ਨਹੀਂ ਕਰਦੇ, ਇਹ ਅਰਥ ਨੂੰ ਪੂਰੀ ਨੂੰ ਵੀ ਛੱਡ ਕੇ ਅਤੇ ਹੁਣ ਮੰਗਲ ਵਾਲੇ ਪਾਸੇ ਨੂੰ ਵੀ ਤੁਰਿਆ, ਜਾਂ ਆਲਰੇਡੀ ਇਹਨੇ ਪਲਾਨਿੰਗ ਕੀਤੀ ਹੈ ਵੀ ਮੈਂ ਮੂਨ ਦੇ ਉੱਤੇ ਪਹੁੰਚਣਾ, ਹਾਲਾਂਕਿ ਮੰਗਲ ਦੇ ਜਾਂ ਮਾਰਸ ਦੀ ਗੱਲਬਾਤ ਕਰਦੇ ਹਾਂ, ਉੱਥੇ ਜਾ ਕੇ ਕਿੱਦਾਂ ਰਹਿਣਾ, ਇੰਨੀ ਗਰਮੀ ਦੇ ਵਿੱਚ ਰਹਿਣਾ ਤਾਂ ਪੋਸੀਬਲ ਹੀ ਨਹੀਂ ਹੁੰਦਾ, ਬਟ ਇੱਥੇ ਇਹਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਉਹ ਪਲਾਨ ਸੈਟਅਪ ਕੀਤੇ ਆ ਵੀ ਉੱਥੇ ਪਹੁੰਚ ਕੇ ਅਤੇ ਮੈਂ ਘਰ ਜਿਹੜੇ ਨੇ ਉਹ ਛੱਤ ਦੇ ਉੱਪਰ ਨਹੀਂ ਬਣਾਉਣੇ, ਮਤਲਬ ਜਿਹਨੂੰ ਕਹਿੰਦੇ ਨੇ ਜ਼ਮੀਨ ਦੇ ਉੱਪਰ ਨਹੀਂ ਬਣਾਉਣੇ, ਹੁਣ ਘਰ ਜਿਹੜੇ ਥੱਲੇ ਹੋਣਗੇ, ਤੁਹਾਨੂੰ ਯਾਦ ਆ ਵੀ ਕੁਛ ਦੇਰ ਪਹਿਲਾਂ ਆਪਾਂ ਇਹੋ ਜਿਹੇ ਘਰਾਂ ਦੀ ਗੱਲਬਾਤ ਕਰਦੇ ਸੀ ਜਿਸ ਤਰੀਕੇ ਨਾਲ ਗਰਮੀ ਵਧਦੀ ਜਾਂਦੀ ਹੈ ਜਾਂ ਹੀਟ ਵਧਦੀ ਜਾਂਦੀ ਹੈ ਅਤੇ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਕਿ ਹੁਣ ਵੀ ਲਗਾਤਾਰ ਆ ਰਹੀਆਂ ਨੇ, ਕਈ ਜਗ੍ਹਾ ਦੇ ਉੱਤੇ ਦੇਖ ਰਹੇ ਹਾਂ ਬੀਚਿਸ ਦੇ ਉੱਤੇ ਹਰੀਕੇਨ ਜੇ ਵੋ ਦੇਖ ਰਹੇ ਹਾਂ, ਚਾਹੇ ਉਹ ਮੈਕਸੀਕੋ ਹੋਵੇ ਯੂ ਐੱਸ ਵਾਲੇ ਪਾਸੇ ਨੂੰ ਇੱਧਰ ਦੇਖ ਰਹੇ ਹਾਂ, ਬਟ ਓਵਰਆਲ ਉਹੋ ਜਿਹੀਆਂ ਜਿਹੜੀਆਂ ਆਫਤਾਂ ਨੇ, ਜਿਹੜੀ ਗਰਮੀ ਇੰਨੀ ਗਰਮ ਟੈਂਪਰੇਚਰ ਦੇ ਵਿੱਚ ਉੱਪਰ ਰਹਿਣ ਨਾਲੋਂ ਜ਼ਿਆਦਾ ਜ਼ਮੀਨ ਦੇ ਅੰਦਰ ਰਹਿਣ ਵਾਸਤੇ ਇਨਸਾਨ ਨੂੰ ਇੱਕ ਉਸ ਲੈਵਲ ਦੇ ਘਰ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ, ਤਿਆਰ ਕੀਤੇ ਜਾ ਰਹੇ ਨੇ, ਅਤੇ ਉਹਦੇ ਵਾਸਤੇ ਬੜੀ ਵਧੀਆ ਪ੍ਰੋਸੈਸ ਦਿਖਾਈ ਹੈ ਵੀ ਪਹਿਲਾਂ ਰੋਬੋਟ ਜਾਣਗੇ ਉੱਥੇ ਅਤੇ ਉੱਥੋਂ ਦੀ ਮਿੱਟੀ ਦੇ ਨਾਲ ਉੱਥੋਂ ਦੇ ਸਿਸਟਮ ਦੇ ਨਾਲ ਹੀ ਜਿਹੜਾ ਉਹ ਪੂਰਾ ਡਿਵੈਲਪ ਕੀਤਾ ਜਾਏਗਾ, ਸ਼ੇਕ ਕੀਤੇ ਜਾਣਗੇ ਜਿਹਨੂੰ ਕਹਿੰਦੇ ਡਰਿਲ ਕੀਤੀਆਂ ਜਾਣਗੀਆਂ ਵਾਲਸ, ਅਤੇ ਫਿਰ ਗੁਫਾਵਾਂ ਦੇ ਵਿੱਚ ਜਾ ਕੇ ਅਤੇ ਉਹ ਜਿਹੜੇ ਘਰ ਬਣਨਗੇ, ਘਰਾਂ ਦੇ ਅੰਦਰ ਲੋਕ ਰਹਿਣਗੇ, ਜਾ ਕੇ ਪਹਿਲਾਂ ਖਾਣ ਪੀਣ ਦਾ ਸਮਾਨ ਬਣਾਉਣਾ ਬੜਾ ਜ਼ਰੂਰੀ ਹੈ, ਪਾਣੀ ਜਿਹੜਾ ਉੱਥੇ ਉੱਥੋਂ ਦੇ ਇਨਵਾਇਰਮੈਂਟ ਦੇ ਵਿੱਚੋਂ ਪਾਣੀ ਲੈ ਕੇ ਅਤੇ ਉਹਨੂੰ ਡਿਵੈਲਪ ਕਰਨਾ ਜਿਸ ਤਰੀਕੇ ਨਾਲ ਮੰਨਿਆ ਜਾਂਦਾ ਵੀ ਉੱਥੇ ਪਾਣੀ ਹੋ ਸਕਦਾ, ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਰਿਲੇਟਡ ਵੀ ਬੰਦਾ ਜਿਹੜਾ ਖਾਣਾ ਪੀਣਾ ਅਤੇ ਰਹਿਣਾ ਜਿਹਨੂੰ ਕਹਿੰਦੇ ਰੋਟੀ ਕੱਪੜਾ ਔਰ ਮਕਾਨ, ਅਤੇ ਇਹ ਸਾਰਾ ਕੁਝ ਜਿਹੜਾ ਇੱਥੋਂ ਲੈ ਕੇ ਜਾਏਗਾ, ਬਟ ਉੱਥੇ ਜਾ ਕੇ ਫਿਰ ਨਾਲ ਦੀ ਨਾਲ ਹੀ ਅੱਗੇ ਬਣਾਉਂਦੇ ਰਹਿਣਗੇ ਅਤੇ ਅੱਗੇ ਕੰਮ ਚੱਲਦਾ ਰਹੇਗਾ, ਆਉਣ ਵਾਲੇ ਟਾਈਮ 'ਚ ਇਹਦੇ 'ਤੇ ਵੀ ਗੱਲਾਂ ਪਤਾ ਚੱਲਦੀਆਂ ਰਹਿਣਗੀਆਂ। ਸੋ ਇਨਸਾਨੀ ਜਿਹੜਾ ਦਿਮਾਗ ਹੈ ਉਹ ਬੜੀਆਂ ਕਾਢਾ ਕੱਢਦਾ ਰਹਿੰਦਾ ਜੀ ਆਲਰੇਡੀ, ਕਿਉਂਕਿ ਜਿਹੜੀਆਂ ਸਾਨੂੰ ਚੀਜ਼ਾਂ ਪਤਾ ਲੱਗਦੀਆਂ ਉਹ ਕਈ ਸਾਲ ਪਹਿਲਾਂ ਹੋ ਚੁੱਕੀਆਂ ਹੁੰਦੀਆਂ ਨੇ, ਆਲਰੇਡੀ ਡਿਵੈਲਪ ਹੋ ਚੁੱਕੇ ਹੁੰਦੇ ਨੇ, ਆਮ ਬੰਦਿਆਂ ਤੱਕ ਜਦੋਂ ਪਹੁੰਚਦੀ ਹੈ ਗੱਲਬਾਤ ਉਹ ਬੜੀ ਲੇਟ ਹੋ ਚੁੱਕਿਆ ਹੁੰਦਾ। ਇੱਕ CIA ਔਫਿਸਰ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹਦੇ ਨਾਲ ਸਟੀਵਨ ਦੇ ਨਾਲ, ਜਿਹੜਾ ਕਿ ਦੱਸਦਾ ਕਿ ਵੀ ਆਲਰੇਡੀ ਇਹਨਾਂ ਨੂੰ ਸਭ ਕੁਛ ਪਤਾ ਹੁੰਦਾ, ਜਿੱਦਾਂ ਗੌਰਮੈਂਟ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਵੀ ਕਿਸ ਤਰੀਕੇ ਨਾਲ ਕਿਹੜੇ ਬੰਦੇ ਦੇ ਥਰੂ, ਤੁਹਾਡੇ TV ਦੇ ਥਰੂ, ਤੁਹਾਡੇ ਸਿਸਟਮ ਦੇ ਥਰੂ, ਫੋਨਾਂ ਦੇ ਥਰੂ ਕਿਸੇ ਵੀ ਚੀਜ਼ ਨੂੰ ਕਦੀ ਵੀ ਹੈਕ ਕਰਨਾ ਜਿਹੜਾ ਇਹ ਕਰਵਾ ਸਕਦੇ ਨੇ, ਕਿਸੇ ਦੀ ਵੀ ਗੱਡੀ ਜਿਹੜੀ ਹੈ ਉਹ ਕਿਸੇ ਵੀ ਟਾਈਮ ਦੇ ਉੱਤੇ ਤੁਰਦਿਆਂ ਫਿਰਦਿਆਂ ਉਹਨੂੰ ਉਲਟਾਇਆ ਜਾ ਸਕਦਾ, ਉਹਦੇ ਨਾਲ ਨੁਕਸਾਨ ਜਿਹੜਾ ਕੀਤਾ ਜਾ ਸਕਦਾ। ਇੰਨੇ ਦਰਿੰਦਗੀ ਵਾਲੇ ਜਿਹੜੇ ਹਾਲਾਤ ਜਿਹੜੇ ਨੇ ਇਹ ਬੰਦੇ ਨੇ, ਵੈਸੇ ਜਿੰਨੀਆਂ ਵੀ ਆਪਾਂ ਖਬਰਾਂ ਸੁਣ ਰਹੇ ਸੀਗੇ ਇਹਦੇ 'ਚ ਤੁਸੀਂ ਦੇਖੋ ਵੀ ਕਿੰਨੀ ਲੜਾਈ ਝਗੜੇ ਦਾ ਗੱਲਬਾਤ ਲੱਗਦੀ ਹੈ, ਇੱਦਾਂ ਲੱਗਦਾ ਵੀ ਦੁਨੀਆਂ ਜਿਹੜੀ ਹੈ ਉਹ ਇੱਕ ਦੂਜੇ ਦੇ ਅਗੇਂਸਟ ਹੋਈ ਹੈ, ਲੜਾਈ ਲੜਾਈ ਸਿਰਫ ਲੜਾਈ ਰਹਿ ਗਈ ਹੈ, ਅਤੇ ਲੜਾਈ ਵੀ ਕਾਹਦੀ ਹੈ, ਸਿਰਫ ਪੈਸੇ ਦੀ ਲੜਾਈ ਹੈ, ਤਾਂ ਕਿ ਵੱਧ ਤੋਂ ਵੱਧ ਜਿਹੜੇ ਨੇ ਰਿਸੋਰਸਿਸ ਜਾਂ ਐਨਰਜੀ ਪਾਵਰ ਕੰਟਰੋਲ 'ਚ ਕੀਤੀ ਜਾਵੇ। ਹੁਣ ਰੀਸੈਂਟ ਟਾਈਮ ਦੇ ਵਿੱਚ ਅੱਜ ਦੀ ਜਿਹੜੀ ਖਬਰ ਇਹ ਵੀ ਆ ਰਹੀ ਹੈ, ਕਿਉਂਕਿ ਇੰਨਾ ਮਹਿੰਗਾ ਡੀਜ਼ਲ ਹੋਣ ਕਰਕੇ ਅਮੈਰੀਕਾ ਦੇ ਵਿੱਚ, ਅਤੇ ਹੁਣ ਬਿਜ਼ਨਸ ਵਾਲੇ ਜਾਂ ਬਾਕੀ ਸਾਰੇ ਲੋਕ ਵੀ ਪਰੇਸ਼ਾਨ ਨੇ, ਅਤੇ ਟਰੰਪ ਮਹਾਰਾਜ ਨੇ ਸਭ ਤੋਂ ਵੱਡਾ ਡਿਸੀਜਨ ਲਿਆ ਕਿ ਵੀ ਹੁਣ ਇਹ ਕਹਿੰਦੇ ਵੀ ਸੈਂਕੜਿਆਂ ਹਜ਼ਾਰਾਂ ਲੀਟਰ ਤੇਲ ਜਿਹੜਾ ਹੈ, ਤੇਲ ਮਤਲਬ ਡੀਜ਼ਲ ਜਿਹੜਾ ਉਹ ਰਸ਼ੀਆ ਤੋਂ ਹੁਣ ਬਾਏ ਕਰਾਂਗੇ ਆਪਾਂ, ਅਤੇ ਪੁਤਿਨ ਉਹਨਾਂ ਨੇ ਵੀ ਕਹਿ ਤਾ ਓਕੇ ਜੀ, ਉਹਨਾਂ ਨੇ ਕਿਹਾ ਠੀਕ ਹੈ ਜੀ, ਪੈਸਾ ਮਾਲ ਹੈ ਤਾਂ ਤਾਲ ਹੈ, ਆਉਣਾ ਚਾਹੀਦਾ ਅਤੇ ਆਪਾਂ ਵੇਚਣ ਨੂੰ ਤਿਆਰ ਹਾਂ। ਬਟ ਹੁਣ ਜੈਲੈਂਸਕੀ ਉਹਨਾਂ ਨੇ ਜਿਹੜੇ ਆ ਉਹਨਾਂ ਦੀਆਂ ਰਿਫਾਇਨਰੀਜ਼ ਦੇ ਉੱਤੇ, ਡੀਜ਼ਲ ਵਾਲੀਆਂ ਰਿਫਾਇਨਰੀ ਉੱਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਕਿ ਵੀ ਇਹ ਬੰਦਾ ਜਿਹੜਾ ਨੇ ਹੁਣ ਸਾਡੇ ਅਗੇਂਸਟ ਇਹ ਪੈਸਾ ਜਿਹੜਾ ਯੂਜ਼ ਕੀਤਾ ਜਾਏਗਾ। ਬਟ ਉਹਦੇ ਨਾਲ ਨਾਲ ਟਰੰਪ ਨੇ ਜਿਹੜੀ ਆਪਣੀ ਇੱਕ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਵੀ ਸਭ ਕੁਝ ਠੀਕ ਹੋ ਜਾਏਗਾ ਯੂਕਰੇਨ ਦੇ ਵਿੱਚ ਜੇ ਇਹਨਾਂ ਦਾ ਪ੍ਰੈਜੀਡੈਂਟ ਜਿਹੜਾ ਜੈਲੈਂਸਕੀ ਹੈ ਉਹਨੂੰ ਬਦਲ ਦਿੱਤਾ ਜਾਵੇ। ਸੋ ਕਿੱਧਰ ਦੀ ਸਟੋਰੀ ਕਿੱਧਰ ਨੂੰ ਚਲੀ ਗਈ, ਕਹਿਣ ਦਾ ਮਤਲਬ ਵੀ ਇਹ ਸਾਰੇ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਆਪਣੇ ਮੌਕੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਦੀ ਵੀ ਕਿਤੇ ਵੀ ਜਿਹੜਾ ਉਹ ਬੈਂਡ ਹੋ ਸਕਦੇ ਨੇ, ਕੁਛ ਵੀ ਚੇਂਜਿਸ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ। ਜਿਸ ਤਰ੍ਹਾਂ ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਦੇਖਿਆ ਕਿ ਇੱਕ ਦਿਨ ਦੇ ਅੰਦਰ ਜਿਹੜਾ ਉਹ ਰਾਠੀ ਨੂੰ ਅਤੇ ਬਾਕੀ ਜਿਹੜੇ ਸਟੂਡੈਂਟ ਲੀਡਰਸ ਨੇ ਉਹਨਾਂ ਨੂੰ ਰਿਹਾ ਤਾਂ ਕਰਤਾ ਗਿਆ, ਬਟ ਉਹਨਾਂ ਨੇ ਬਾਹਰ ਆਉਂਦੇ ਕਿਹਾ ਵੀ ਇਹ ਤੋਂ ਜ਼ਿਆਦਾ ਮਾੜਾ ਪ੍ਰਧਾਨ ਮੰਤਰੀ ਜਿਹੜਾ ਕੋਈ ਨਹੀਂ ਹੋ ਸਕਦਾ, ਜਿੰਨਾ

0: ਨੂੰ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਨ ਤੋਂ ਪਹਿਲਾਂ ਜੋ ਆਰਾਮ ਦੇ ਨਾਲ ਆ ਰਹੇ ਆ ਤੇ ਕੁਛ ਡੰਡਿਆਂ ਵਾਲੀ ਫੌਜ ਜਿਹੜੀ ਹੈ ਇਹ ਪਹੁੰਚ ਰਹੀ ਹੈ, ਜਿਹਨੂੰ ਮੰਨਿਆ ਜਾਂਦਾ ਕਿ ਵੀ ਉਹ ਰਾਈਟ ਵਿੰਗ ਗੁੰਡੇ ਨੇ ਜਿਹੜੇ ਇਸ ਗੱਲ ਦੇ ਉੱਤੇ ਫੋਕਸ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਾਰ ਕਟਾਈ ਕਰਦੇ ਰਹੀਏ, ਲੜਾਈ ਭੜਕੇ, ਤੇ ਫਿਰ ਪੁਲਿਸ ਨੂੰ ਵੀ ਮੌਕਾ ਮਿਲਿਆ ਆਪਣਾ ਕੰਮ ਕਰਨ ਦਾ ਤੇ ਪੁਲਿਸ ਵੀ ਉਹਦੇ 'ਚ ਇਨਵੋਲਵ ਹੈ ਕਿਉਂਕਿ ਪਿਛਲੀਆਂ ਖਬਰਾਂ 'ਚ ਆਪਾਂ ਦੇਖਿਆ ਪੁਲਿਸ ਉਹਨਾਂ ਦੇ ਪੂਰਾ ਹੈਲਪ ਕਰ ਰਹੀ ਹੈ। ਗਵਰਨਮੈਂਟ ਆਫ ਇੰਡੀਆ ਦੀ ਗਿਰੀਰਾਜ ਸਿੰਘ ਦੀ ਡਰਾਈਵਰ ਦੀ ਮੈਂ ਗੱਲਬਾਤ ਸੁਣ ਰਿਹਾ ਸੀਗਾ, ਉਹ ਲੇਡੀ ਡਰਾਈਵਰ ਜਿਹੜੀ ਉੱਥੋਂ ਜਾ ਰਹੀ ਸੀ ਵੀ ਸਾਡਾ ਇੱਕ ਇੰਪਲੋਈ ਭੀੜ 'ਚ ਫਸ ਗਿਆ ਅਤੇ ਮੈਂ ਉਹਨੂੰ ਪਿੱਕ ਕਰਨ ਆਈ ਹਾਂ, ਅਤੇ ਇਹ ਟੈਕਸਟਾਈਲ ਦੇ ਮਿਨਿਸਟਰ ਨੇ ਗਿਰੀਰਾਜ ਸਿੰਘ ਕਾਫੀ ਚਰਚਾ 'ਚ ਰਹੇ ਆ। ਅਤੇ ਉਸ ਲੇਡੀ ਨੇ ਦੱਸਿਆ ਕਿ ਵੀ ਮੈਂ ਜਦੋਂ ਸੜਕ 'ਤੇ ਪਹੁੰਚੀ ਅਤੇ ਜਿਸ ਤਰੀਕੇ ਨਾਲ ਪੁਲਿਸ ਵਾਲੇ ਜਿਹੜੇ ਨੇ ਉਹ ਕੁੜੀਆਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਬਦਸਲੂਕੀ ਕਰ ਰਹੇ ਸੀਗੇ ਕਿ ਵੀ ਪ੍ਰੋਟੈਸਟ ਕਰਨ ਦੇ ਉੱਤੇ ਤੁਸੀਂ ਪ੍ਰੋਟੈਸਟ ਕਰਨਾ ਅਤੇ ਉਹਦਾ ਤਰੀਕਾ ਹੁੰਦਾ ਉਹਨੂੰ ਰੋਕਣ ਦਾ ਜਾਂ ਉਹਨਾਂ ਨਾਲ ਗੱਲਬਾਤ ਕਰਨ ਦਾ, ਜੇ ਕੋਈ ਤੁਹਾਨੂੰ ਪਰੇਸ਼ਾਨ ਕਰ ਰਿਹਾ ਉਹ ਆਰਾਮ ਦੇ ਨਾਲ ਪ੍ਰੋਟੈਸਟ ਕਰ ਰਿਹਾ ਅਤੇ ਤੁਸੀਂ ਉਹਨਾਂ ਨੂੰ ਫੜ ਕੇ ਅਤੇ ਜਲੀਲ ਕਰ ਰਹੇ ਹੋ, ਮੀਡੀਆ ਵਾਲਿਆਂ ਨੂੰ ਜਲੀਲ ਕਰ ਰਹੇ ਹੋ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਲੇਡੀ ਨੇ ਵੀ, ਗਵਰਨਮੈਂਟ ਦੀ ਇੰਪਲੋਈ ਜਿਹੜੀ ਹੈ ਬੇਸਿਕਲੀ, ਉਹਨੇ ਵੀ ਦੱਸਿਆ, ਮਿਨਿਸਟਰੀ ਆਫ ਟੈਕਸਟਾਈਲ ਦੀ ਗਿਰੀਰਾਜ ਸਿੰਘ ਦੀ ਡਰਾਈਵਰ ਸੀ। ਸੋ ਇਸ ਤਰ੍ਹਾਂ ਦੀਆਂ ਬਹੁਤ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਅਤੇ ਅਗੇਨ ਇਨਸਾਨ ਦੇ ਦਿਮਾਗ 'ਚ ਇਹ ਸਭ ਕੁਛ ਜਿਹੜਾ ਪਹੁੰਚਦਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇਖਦੇ ਹਾਂ ਵੀ ਜੇ ਸਾਡੇ ਗੈਸਟ ਪਹੁੰਚਦੇ ਤਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆਪਾਂ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਫਿਰ ਵਾਪਸ ਮਿਲ ਜਾਏ ਤੇ ਹੋਰ ਗੱਲਾਂ ਬਾਤਾਂ ਕਰਦੇ
1: ਹਾਂ। ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: अपने बिजनेस को दीवार
4: सो ਇਹ ਸੀਗਾ ਜੀ ਕੁਛ ਇੱਕ ਇਨਫੋਰਮੇਸ਼ਨ ਜਿਹੜੀ ਤੁਸੀਂ ਸੁਣੀ ਹੈ। ਸੋ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਵਧੀਏ ਅਤੇ ਇਨਫੋਰਮੇਸ਼ਨ ਜਿਹੜੀ ਹੈ ਅਲੱਗ ਅਲੱਗ ਤਰ੍ਹਾਂ ਦੀ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਅਤੇ ਕੁਛ ਖਬਰਾਂ ਜਿਹੜੀਆਂ ਨੇ ਉਹ ਲੋਕਲ ਵੀ ਸੁਣ ਲਈਏ, ਕੈਨੇਡਾ ਦੇ ਨਾਲ ਰਿਲੇਟਡ ਕੀ ਖਬਰਾਂ ਕਹਿੰਦੀਆਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 FM 'ਤੇ ਮਿਲਦੇ ਹਾਂ ਕੁਛ ਖਬਰਾਂ ਤੋਂ ਬਾਅਦ ਅਤੇ ਫਿਰ ਹੋਰ ਗੱਲਾਂ ਤਾਂ ਜਿਹੜੀਆਂ ਜੀ ਉਹ ਜਾਰੀ ਕਰਦੇ ਹਾਂ।
5: ਬੜਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਵਿਭਾਗ ਨੇ ਨਵੇਂ AI ਫਰਾਡ ਬਾਰੇ ਕੀਤਾ ਸੁਚੇਤ। ਕੈਨੇਡਾ ਦੇ ਵੀਜ਼ੇ ਅਤੇ ਨੌਕਰੀ ਦੀ ਕੋਈ ਨਹੀਂ ਦੇ ਸਕਦਾ ਗਾਰੰਟੀ। BC ਚੋਣਾਂ 'ਚ 40 ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ 'ਚ ਉਤਰੇ। ਇਨ੍ਹਾਂ 40 ਉਮੀਦਵਾਰਾਂ 'ਚ 11 ਪੰਜਾਬੀ ਮਹਿਲਾਵਾਂ ਦਾ ਨਾਮ ਸ਼ਾਮਲ। ਕੈਨੇਡਾ 'ਚ ਸਤੰਬਰ ਮਹੀਨੇ 68,000 ਨੌਕਰੀਆਂ ਘਟੀਆਂ। ਅਗਸਤ ਮਗਰੋਂ ਲਗਾਤਾਰ ਦੂਜੇ ਮਹੀਨੇ ਰੁਜ਼ਗਾਰ 'ਚ ਕਮੀ। ਫਰਜ਼ੀ ਵਿਆਹ ਨਾਲ ਕੈਨੇਡਾ ਆਉਣ ਵਾਲਿਆਂ ਲਈ ਵੱਡੀ ਚੇਤਾਵਨੀ। ਦੋਸ਼ੀ ਦੇ 5 ਸਾਲ ਲਈ ਕੈਨੇਡਾ ਆਉਣ ਤੇ ਲਗਾਇਆ ਜਾਵੇਗਾ ਬੈਨ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਡਿਪਾਰਟਮੈਂਟ ਨੇ ਨਵੇਂ ਆਉਣ ਵਾਲੇ ਲੋਕਾਂ ਤੇ ਇਮੀਗ੍ਰੇਸ਼ਨ ਬਿਨੇਕਾਰਾਂ ਨੂੰ ਆਧੁਨਿਕ ਠੱਗੀਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਠੱਗ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਨਕਲੀ ਵੀਡੀਓ ਅਤੇ ਆਵਾਜ਼ਾਂ ਬਣਾ ਰਹੇ ਨੇ ਜੋ ਦੇਖਣ ਅਤੇ ਸੁਣਨ 'ਚ ਬਿਲਕੁਲ ਅਸਲੀ ਸਰਕਾਰੀ ਅਧਿਕਾਰੀਆਂ ਵਾਂਗ ਲੱਗਦੀਆਂ ਨੇ। ਇਹ ਚੇਤਾਵਨੀ ਪੰਜਾਬ ਤੋਂ ਆਈਆਂ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ ਜਿੱਥੇ ਕੁਝ ਲੋਕਾਂ ਨੂੰ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਬਣੇ ਠੱਗਾਂ ਨੇ ਪੈਸਿਆਂ ਦੇ ਬਦਲੇ ਪੱਕੀ ਨੌਕਰੀ ਦਾ ਝਾਂਸਾ ਦੇ ਕੇ ਲੁੱਟਿਆ। IRCC ਨੇ ਕਿਹਾ ਕਿ ਠੱਗ AI ਤਕਨੀਕ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਸਲੀ ਲੱਗਣ ਵਾਲਾ ਕੰਟੈਂਟ ਤਿਆਰ ਕਰਦੇ ਨੇ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਸਿਰਫ IRCC ਦੇ ਅਧਿਕਾਰਤ ਸਾਧਨਾਂ ਰਾਹੀਂ ਹੀ ਕਰੋ। ਠੱਗੀ ਦੀ ਪਛਾਣ ਕਰਕੇ ਇਸ ਦੀ ਰਿਪੋਰਟ ਕਰਨਾ ਸਿੱਖੋ। ਕੈਨੇਡਾ 'ਚ ਆਏ ਨਵੇਂ ਲੋਕ ਆਸਾਨੀ ਨਾਲ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੋ ਸਕਦੇ ਨੇ ਕਿਉਂਕਿ ਇਨ੍ਹਾਂ ਨੂੰ ਇੱਥੋਂ ਦੇ ਸਰਕਾਰੀ ਕੰਮਕਾਜ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਆਮ ਠੱਗੀਆਂ ਦੇ ਤਰੀਕਿਆਂ ਨੂੰ ਸਮਝਣ ਨਾਲ ਖੁਦ ਨੂੰ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਆਮ ਠੱਗੀਆਂ 'ਚ ਕੈਨੇਡਾ ਸਰਕਾਰ ਦੇ ਅਧਿਕਾਰੀ ਬਣ ਕੇ ਫੋਨ ਕਰਨਾ, ਫਰਜ਼ੀ ਈਮੇਲ ਤੇ ਮੈਸੇਜ ਭੇਜਣਾ, ਕੰਪਿਊਟਰ ਵਾਇਰਸ ਦੇ ਡਰਾਵੇ ਦੇਣਾ, ਨਕਲੀ ਇਨਾਮਾਂ ਦੇ ਲਾਲਚ ਅਤੇ ਟੈਕਸ ਨਾਲ ਜੁੜੀਆਂ ਠੱਗੀਆਂ ਸ਼ਾਮਲ ਨੇ। ਇਮੀਗ੍ਰੇਸ਼ਨ ਵਿਭਾਗ ਨੇ ਸਾਫ਼ ਕੀਤਾ ਹੈ ਕਿ ਕੋਈ ਵੀ ਵਿਅਕਤੀ ਜਾਂ ਏਜੰਟ ਤੁਹਾਨੂੰ ਨੌਕਰੀ, ਵੀਜ਼ਾ ਜਾਂ ਪੱਕੇ ਤੌਰ ਤੇ ਰਹਿਣ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਫੈਸਲਾ ਸਿਰਫ ਕੈਨੇਡਾ ਦੇ ਇਮੀਗ੍ਰੇਸ਼ਨ ਅਫਸਰਾਂ ਅਤੇ ਅੰਬੈਸੀਆਂ ਵੱਲੋਂ ਹੀ ਲਿਆ ਜਾਂਦਾ ਹੈ। ਵੀਜ਼ਾ ਫੀਸ ਪੂਰੀ ਦੁਨੀਆ 'ਚ ਇੱਕ ਬਰਾਬਰ ਹੈ ਤੇ ਇਸ ਦਾ ਭੁਗਤਾਨ ਸਿਰਫ ਸਰਕਾਰੀ ਵੈਬਸਾਈਟ ਰਾਹੀਂ ਆਨਲਾਈਨ ਕੀਤਾ ਜਾਣਾ ਚਾਹੀਦਾ ਹੈ। IRCC ਦੇ ਕਰਮਚਾਰੀ ਕਦੇ ਵੀ ਤੁਹਾਨੂੰ ਕਿਸੇ ਨਿੱਜੀ ਬੈਂਕ ਖਾਤੇ ਜਾਂ ਪ੍ਰਾਈਵੇਟ ਕੰਪਨੀ ਰਾਹੀਂ ਪੈਸੇ ਭੇਜਣ ਲਈ ਨਹੀਂ ਕਹਿੰਦੇ। ਉਹ ਕਦੇ ਵੀ ਫੀਸ ਨਾ ਦੇਣ ਤੇ ਗ੍ਰਿਫਤਾਰੀ ਜਾਂ ਡਿਪੋਰਟ ਕਰਨ ਦੀ ਧਮਕੀ ਨਹੀਂ ਦਿੰਦੇ ਤੇ ਨਾ ਹੀ ਪੈਸੇ ਲੈ ਕੇ ਕੋਈ ਖਾਸ ਇਮੀਗ੍ਰੇਸ਼ਨ ਡੀਲ ਕਰਦੇ ਨੇ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀ ਬਿਨੇਕਾਰ ਨਾਲ ਸੰਪਰਕ ਕਰਨ ਲਈ ਕਦੇ ਵੀ ਮੁਫ਼ਤ ਈਮੇਲ ਸੇਵਾਵਾਂ ਜਿਵੇਂ ਕਿ ਜੀਮੇਲ, ਹੌਟਮੇਲ ਜਾਂ ਯਾਹੂ ਮੇਲ ਦੀ ਵਰਤੋਂ ਨਹੀਂ ਕਰਦੇ। ਬ੍ਰਿਟਿਸ਼ ਕੋਲੰਬੀਆ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਸੂਬੇ ਦੀਆਂ 93 ਸੀਟਾਂ ਲਈ ਕੁੱਲ 355 ਉਮੀਦਵਾਰ ਚੋਣ ਮੈਦਾਨ 'ਚ ਨੇ, ਜਿਨ੍ਹਾਂ 'ਚੋਂ ਲਗਭਗ 40 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ। ਪਿਛਲੇ ਕੁਝ ਸਾਲਾਂ ਦੌਰਾਨ ਸੂਬਾਈ ਰਾਜਨੀਤੀ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਲਗਾਤਾਰ ਵਧੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ 'ਚ ਪੰਜਾਬੀ ਮੂਲ ਦੇ ਵਿਧਾਇਕਾਂ ਦੀ ਗਿਣਤੀ 2013 'ਚ 3 ਸੀ। 2017 ਦੀਆਂ ਚੋਣਾਂ 'ਚ ਇਹ ਗਿਣਤੀ ਵੱਧ ਕੇ 7 ਹੋ ਗਈ, ਜਦਕਿ 2020 'ਚ 8 ਪੰਜਾਬੀ ਮੂਲ ਦੇ ਉਮੀਦਵਾਰ ਵਿਧਾਨ ਸਭਾ 'ਚ ਪਹੁੰਚੇ। 2024 ਦੀਆਂ ਚੋਣਾਂ 'ਚ ਇਹ ਗਿਣਤੀ ਵੱਧ ਕੇ 14 ਹੋ ਗਈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਦੱਸਿਆ ਜਾ ਰਿਹਾ ਹੈ। ਜਗਰੂਪ ਬਰਾੜ, ਰਾਜ ਚੌਹਾਨ, ਹੈਰੀ ਬੈਂਸ, ਰਵੀ ਕਾਲੋਂ, ਨਿੱਕੀ ਸ਼ਰਮਾ, ਰਵੀ ਪਰਮਾਰ ਤੇ ਰਚਨਾ ਸਿੰਘ ਵਰਗੇ ਆਗੂ ਸੂਬੇ ਦੀ ਰਾਜਨੀਤੀ 'ਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਚਿਹਰਿਆਂ 'ਚ ਸ਼ਾਮਲ ਰਹੇ ਨੇ। 2026 ਦੀਆਂ ਚੋਣਾਂ 'ਚ ਪੰਜਾਬੀ ਮੂਲ ਦੇ ਉਮੀਦਵਾਰਾਂ 'ਚ ਜਗਰੂਪ ਬਰਾੜ, ਰਾਜ ਚੌਹਾਨ, ਨਿੱਕੀ ਸ਼ਰਮਾ,

0: ਜਿਨੀ ਸਿਮਸ, ਜੱਸੀ ਸੂਨਰ, ਹਰਵਿੰਦਰ ਸੱਧੂ, ਸੁਨੀਤਾ ਧੀਰ, ਰਵੀ ਪਰਮਾਰ, ਅਮਨ ਸਿੰਘ, ਧਰਮਿੰਦਰ ਗਰੇਵਾਲ, ਸਾਹਿਬ ਥਿੰਦ, ਸਿਕੰਦਰ ਕੰਗ, ਰੋਹਿਣੀ ਅਰੋੜਾ, ਬਿਨੀ ਬੋਪਰਾਏ, ਹਰਮਨ ਭੰਗੂ, ਮਨਦੀਪ ਸਿੰਘ ਧਾਲੀਵਾਲ, ਜੋਤੀ ਤੂਰ, ਗੈਰੀ ਥਿੰਦ, ਹਰਜ ਧਾਲੀਵਾਲ, ਪਵਨੀਤ ਸਿੰਘ, ਜੱਸੀ ਸਹੋਤਾ, ਗੈਰੀ ਪੁਰੇਵਾਲ ਤੇ ਦੀਪ ਸੰਧੂ ਸਮੇਤ ਕਈ ਹੋਰ ਨਾਮ ਸ਼ਾਮਲ ਸਨ। ਸਰੀ, ਵੈਨਕੂਵਰ, ਬਰਨਬੀ ਤੇ ਲੈਂਗਲੀ ਵਰਗੇ ਇਲਾਕਿਆਂ ਚ ਪੰਜਾਬੀ ਭਾਈਚਾਰੇ ਦੀ ਵੱਡੀ ਆਬਾਦੀ ਹੈ। ਇਨ੍ਹਾਂ ਖੇਤਰਾਂ ਤੋਂ ਪੰਜਾਬੀ ਮੂਲ ਦੇ ਕਈ ਆਗੂ ਲੰਬੇ ਸਮੇਂ ਤੋਂ ਸੂਬਾਈ ਰਾਜਨੀਤੀ ਦੇ ਵਿੱਚ ਸਰਗਰਮ ਨੇ। ਇਸ ਵਾਰ ਲਗਭਗ 40 ਪੰਜਾਬੀ ਮੂਲ ਦੇ ਉਮੀਦਵਾਰਾਂ ਦੇ ਚੋਣ ਲੜਨ ਨਾਲ ਭਾਈਚਾਰੇ ਦੀ ਸਿਆਸੀ ਭਾਗੀਦਾਰੀ ਚਰਚਾ ਚ ਹੈ। ਹਾਲਾਂਕਿ ਕਿੰਨੇ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਚ ਪਹੁੰਚਣਗੇ ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਚ 24 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਕੈਨੇਡਾ ਦੀ ਅਰਥ ਵਿਵਸਥਾ ਚ ਰੁਜ਼ਗਾਰ ਦੇ ਖੇਤਰ ਨੂੰ ਵੱਡਾ ਝਟਕਾ ਲੱਗਾ ਏ। ਸਤੰਬਰ ਮਹੀਨੇ ਦੌਰਾਨ ਦੇਸ਼ ਵਿਚ 68,000 ਨੌਕਰੀਆਂ ਖਤਮ ਹੋ ਗਈਆਂ, ਜਦਕਿ ਬੇਰੁਜ਼ਗਾਰੀ ਦਰ ਵੱਧ ਕੇ 6.5% ਹੋ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਹ ਲਗਾਤਾਰ ਦੂਜਾ ਮਹੀਨਾ ਏ ਜਦੋਂ ਦੇਸ਼ ਚ ਨੌਕਰੀਆਂ ਦੀ ਗਿਣਤੀ ਘਟੀ ਹੈ। ਨੌਕਰੀਆਂ ਚ ਆਈ ਇਸ ਗਿਰਾਵਟ ਦਾ ਸਭ ਤੋਂ ਵੱਧ ਅਸਰ 15-24 ਸਾਲ ਦੀ ਉਮਰ ਦੇ ਨੌਜਵਾਨਾਂ ਤੇ ਪਿਆ ਏ। ਇਸ ਉਮਰ ਵਰਗ ਦੇ ਲਗਭਗ 48,000 ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ। ਅੰਕੜਿਆਂ ਮੁਤਾਬਕ ਪੂਰੇ ਸਮੇਂ ਅਤੇ ਅੰਸ਼ਕ ਸਮੇਂ ਦੀਆਂ ਦੋਵਾਂ ਕਿਸਮਾਂ ਦੀਆਂ ਨੌਕਰੀਆਂ ਚ ਕਮੀ ਦਰਜ ਕੀਤੀ ਗਈ ਹੈ। ਜਨਤਕ ਖੇਤਰ ਚ ਵੀ ਰੁਜ਼ਗਾਰ ਘਟਿਆ ਏ। ਵੱਖ ਵੱਖ ਖੇਤਰਾਂ ਚ ਸਿੱਖਿਆ ਸੇਵਾਵਾਂ, ਸਿਹਤ ਸੰਭਾਲ, ਸਮਾਜਿਕ ਸਹਾਇਤਾ ਸੇਵਾਵਾਂ ਅਤੇ ਨਿਰਮਾਣ ਖੇਤਰ ਚ ਨੌਕਰੀਆਂ ਦੀ ਗਿਣਤੀ ਘਟੀ ਹੈ। ਹਾਲਾਂਕਿ ਮੁਰੰਮਤ ਅਤੇ ਰੱਖ ਰਖਾਵ ਵਰਗੀਆਂ ਸੇਵਾਵਾਂ ਨਾਲ ਜੁੜੇ ਹੋਰ ਖੇਤਰਾਂ ਚ ਰੁਜ਼ਗਾਰ ਵਧਣ ਕਾਰਨ ਕੁਝ ਹੱਦ ਤੱਕ ਇਸ ਨੁਕਸਾਨ ਦੀ ਭਰਪਾਈ ਹੋਈ। ਦਿਲਚਸਪ ਗੱਲ ਇਹ ਹੈ ਕਿ ਨੌਕਰੀਆਂ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਰਾਇਟਰਸ ਵੱਲੋਂ ਅਰਥ ਸ਼ਾਸਤਰੀਆਂ ਦੇ ਕਰਵਾਏ ਸਰਵੇਖਣ ਚ ਸਤੰਬਰ ਦੌਰਾਨ 9,900 ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਅਸਲ ਅੰਕੜੇ ਇਸ ਦੇ ਬਿਲਕੁਲ ਉਲਟ ਰਹੇ। ਇਸ ਤੋਂ ਪਹਿਲਾਂ ਅਗਸਤ ਮਹੀਨੇ ਚ ਵੀ ਕੈਨੇਡਾ ਚ 42,000 ਨੌਕਰੀਆਂ ਖਤਮ ਹੋਈਆਂ ਸਨ। ਇਸ ਤਰ੍ਹਾਂ ਲਗਾਤਾਰ 2 ਮਹੀਨਿਆਂ ਚ ਰੁਜ਼ਗਾਰ ਦੇ ਖੇਤਰ ਚ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਜੁਲਾਈ ਤੱਕ ਕੈਨੇਡਾ ਚ ਰੁਜ਼ਗਾਰ ਦੇ ਖੇਤਰ ਚ ਸੁਧਾਰ ਹੋਇਆ ਸੀ ਤੇ ਇਨ੍ਹਾਂ 4 ਮਹੀਨਿਆਂ ਦੌਰਾਨ ਕੁੱਲ 1,81,000 ਨੌਕਰੀਆਂ ਵਧੀਆਂ ਸਨ। ਇਸ ਦੇ ਬਾਵਜੂਦ ਪਿਛਲੇ 2 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਵੀ ਦੇਸ਼ ਚ 1 ਸਾਲ ਪਹਿਲਾਂ ਦੇ ਮੁਕਾਬਲੇ 95,000 ਨੌਕਰੀਆਂ ਮੌਜੂਦ ਨੇ। ਪੰਜਾਬ ਤੋਂ ਠੱਗੀ ਅਤੇ ਫਰਜ਼ੀ ਵਿਆਹ ਦੇ ਸਹਾਰੇ ਕੈਨੇਡਾ ਆਉਣ ਵਾਲਿਆਂ ਲਈ ਹੁਣ ਰਸਤਾ ਆਸਾਨ ਨਹੀਂ ਰਹੇਗਾ। ਇਮੀਗ੍ਰੇਸ਼ਨ ਵਿਭਾਗ ਨੇ ਇਸ ਫਰਜ਼ੀਵਾੜੇ ਨੂੰ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਨੇ। ਵਿਭਾਗ ਮੁਤਾਬਕ ਧੋਖਾਧੜੀ, ਫੜੇ ਜਾਣ ਦੇ ਦੋਸ਼ੀ ਤੇ 5 ਸਾਲ ਲਈ ਕੈਨੇਡਾ ਆਉਣ ਤੇ ਬੈਨ ਲਗਾ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਨੂੰ ਪੰਜਾਬ ਤੋਂ ਠੱਗ, ਲਾੜੇ ਅਤੇ ਲਾੜੀਆਂ ਦੀਆਂ ਦਰਜਣਾ ਸ਼ਿਕਾਇਤਾਂ ਮਿਲੀਆਂ ਨੇ। ਇਸ ਲਈ ਕਿਸੇ ਨੂੰ ਵੀ ਵਿਆਹ ਕਰਵਾ ਕੇ ਕੈਨੇਡਾ ਬੁਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇਕਰ ਕੋਈ ਕੈਨੇਡੀਅਨ ਨਾਗਰਿਕ ਜਾਂ ਪੱਕਾ ਰਹਿਸ਼ੀ ਇਸ ਤਰ੍ਹਾਂ ਦੇ ਝੂਠੇ ਰਿਸ਼ਤੇ ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਉੱਤੇ ਅਪਰਾਧਿਕ ਕੇਸ ਦਰਜ ਹੋਵੇਗਾ। ਝੂਠ, ਫੜੇ ਜਾਣ ਤੇ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ 3 ਸਾਲ ਤੱਕ ਆਪਣੇ ਸਾਥੀ ਦਾ ਪੂਰਾ ਖਰਚਾ ਚੁੱਕਣਾ ਪਵੇਗਾ, ਚਾਹੇ ਵਿਆਹ ਅਗਲੇ ਹੀ ਦਿਨ ਕਿਉਂ ਨਾ ਟੁੱਟ ਗਿਆ ਹੋਵੇ। ਜੇਕਰ ਸਪਾਂਸਰ ਕੀਤਾ ਵਿਅਕਤੀ ਇਸ ਦੌਰਾਨ ਸਰਕਾਰੀ ਮਦਦ ਲੈਂਦਾ ਏ ਤਾਂ ਸਰਕਾਰ ਉਹ ਪੂਰਾ ਪੈਸਾ ਸਪਾਂਸਰ ਤੋਂ ਹੀ ਵਸੂਲ ਕਰੇਗੀ। ਇਸ ਲਈ ਪੈਸਿਆਂ ਦੇ ਲਾਲਚ ਚ ਆ ਕੇ ਅਜਿਹੇ ਕੰਟਰੈਕਟ ਮੈਰਿਜ ਦੇ ਜਾਲ ਚ ਨਾ ਫਸੋ। IRCC ਅਤੇ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸਪਾਂਸਰਸ਼ਿਪ ਧੋਖਾਧੜੀ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ ਨੇ। ਜ਼ਿਆਦਾਤਰ ਮਾਮਲਿਆਂ ਚ ਵਿਦੇਸ਼ੀ ਨਾਗਰਿਕ ਫਰਜ਼ੀ ਵਿਆਹ ਕਰਕੇ ਕੈਨੇਡਾ ਪਹੁੰਚਦੇ ਹੀ ਆਪਣੇ ਸਾਥੀ ਨੂੰ ਛੱਡ ਦਿੰਦੇ ਨੇ। ਇਸ ਖੇਡ ਚ ਮੋਟੀ ਰਕਮ ਲੈ ਕੇ ਕਾਗਜ਼ੀ ਵਿਆਹ ਕਰਵਾਉਣ ਵਾਲੇ ਏਜੰਟ ਅਤੇ ਵਿਚੋਲੇ ਵੀ ਸਰਗਰਮ ਨੇ। ਇਸ ਨਾਲ ਅਸਲੀ ਤੇ ਜ਼ਰੂਰਤਮੰਦ ਪਰਿਵਾਰਾਂ ਦੇ ਕੇਸਾਂ ਤੇ ਬੁਰਾ ਅਸਰ ਪੈਂਦਾ ਏ। ਪੰਜਾਬ ਚ ਆਇਲਸ ਪਾਸ ਕੁੜੀ ਦੇ ਖਰਚੇ ਤੇ ਮੁੰਡੇ ਦੇ ਕੈਨੇਡਾ ਜਾਣ ਦਾ ਰੁਝਾਨ ਬਹੁਤ ਵਧਿਆ ਏ। ਅੰਕੜਿਆਂ ਮੁਤਾਬਕ ਹਰ ਸਾਲ ਪੰਜਾਬ ਤੋਂ ਲਗਭਗ 35,000 ਨੌਜਵਾਨ ਸਪਾਂਸਰਸ਼ਿਪ, ਸਪਾਊਸ ਵੀਜ਼ਾ ਅਤੇ ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਜਾਂਦੇ ਨੇ। ਕੁੜੀ ਦੀ ਪੜ੍ਹਾਈ ਜਾਂ ਫਾਈਲ ਤੇ 20-30 ਲੱਖ ਰੁਪਏ ਦਾ ਖਰਚ ਮੁੰਡੇ ਦਾ ਪਰਿਵਾਰ ਚੁੱਕਦਾ ਏ, ਪਰ ਕੈਨੇਡਾ ਦੀ PR ਮਿਲਣ ਤੋਂ ਬਾਅਦ ਰਿਸ਼ਤਾ ਤੋੜਨ ਦੀਆਂ ਸ਼ਿਕਾਇਤਾਂ ਲਗਾਤਾਰ ਪੁਲਿਸ ਥਾਣਿਆਂ ਚ ਦਰਜ ਹੋ ਰਹੀਆਂ ਨੇ। ਕੈਨੇਡਾ ਸਰਕਾਰ ਦੀ ਇਸ ਸਖ਼ਤੀ ਨਾਲ ਵਿਆਹ ਦੇ ਤੁਰੰਤ ਬਾਅਦ ਲੱਗਣ ਵਾਲੀਆਂ ਸਪਾਂਸਰਸ਼ਿਪ ਫਾਈਲਾਂ ਦੀ ਜਾਂਚ ਹੋਰ ਡੂੰਘਾਈ ਨਾਲ ਕੀਤੀ ਜਾਵੇਗੀ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਵਲ ਸੱਚੇ ਤੇ ਅਸਲੀ ਰਿਸ਼ਤੇ ਹੀ ਬਣਾਉਣ ਤੇ ਠੱਗਾਂ ਦੇ ਝਾਂਸੇ ਚ ਆ ਕੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰਨ। ਗਲੋਬਲ
1: ਸੋ ਇਹ ਇਸ਼ੂ ਤੇ ਆਪਾਂ ਬਹੁਤ ਦੇਖਿਆ ਜੀ ਇੱਥੇ, ਕਿਉਂਕਿ ਅਕਸਰ ਕੁੜੀਆਂ ਜਿਹੜੀਆਂ ਨੇ ਉਹ ਫਿਰ ਕਈ ਤਾਂ ਮੁੱਕਰ ਜਾਂਦੀਆਂ ਵੀ ਆਪਾਂ ਵਿਆਹ ਨਹੀਂ ਕਰਾਉਣਾ ਜਾਂ ਉਹ ਬੰਦੇ ਨੂੰ ਲੈ ਕੇ ਨਹੀਂ ਆਉਣਾ ਇੱਥੇ, ਜਾਂ ਲੈ ਵੀ ਆਉਂਦੀਆਂ ਤੇ ਫਿਰ ਵੱਖਰੇ ਹੋ ਜਾਂਦੀਆਂ। ਬਟ ਜ਼ਿਆਦਾਤਰ ਮੈਂ ਦੇਖਿਆ, ਕਿਉਂਕਿ ਇੱਕ ਮਾਨਸਿਕਤਾ ਹੁੰਦੀ ਹੈ ਲੋਕਾਂ ਦੀ ਕਿ ਵੀ ਉਹਨਾਂ ਨੇ ਪੈਸੇ ਖਰਚੇ ਆ ਤੇ ਕੁੜੀ ਨੂੰ ਉਹ ਸਮਝਦੇ ਵੀ ਹੁਣ ਆਪਾਂ ਇਹਨੂੰ ਖਰੀਦ ਲਿਆ, ਕਿ ਵੀ ਐਕਚੁਅਲੀ ਡੀਲ ਜਦੋਂ ਕਰਦੇ ਆ ਦੋਨੋਂ ਧਿਰ ਮਿਲ ਕੇ ਕਿ ਵੀ ਕੁੜੀ ਨੇ ਆਇਲਸ ਤਾਂ ਪਾਸ ਕਰ ਲਿਆ ਤੇ ਉਹ ਇਗਜ਼ਾਮ ਦੇ ਕੇ ਤੇ ਉੱਥੇ ਪਹੁੰਚੇਗੀ, ਉਸ ਤੋਂ ਬਾਅਦ ਜਦੋਂ ਪੱਕੀ ਹੋ ਜਾਏਗੀ ਜਾਂ ਜੋ ਵੀ ਸਿਚੁਏਸ਼ਨ ਦੇ ਵਿੱਚ ਹੋਏਗੀ ਜਦੋਂ ਤੱਕ

0: ਉਹਦੇ ਕੋਲ ਹੋਏਗੀ ਕਿ ਸਿਸਟਮ ਹੋਏਗਾ ਇਨ ਪਲੇਸ ਕਿ ਵੀ ਉਹ ਇਨਵਾਈਟ ਕਰ ਸਕੇ ਆਪਣੇ ਘਰ ਵਾਲੇ ਨੂੰ ਅਤੇ ਉਹ ਇੱਥੇ ਬੁਲਾਉਣ ਦੀ ਕੋਸ਼ਿਸ਼ ਕਰੇਗੀ। ਬਟ ਹੁੰਦਾ ਕੀ ਹੈ ਕਿ ਵੀ ਹੁਣ ਅੱਜ ਕੱਲ੍ਹ ਦੇ ਜਿਸ ਤਰੀਕੇ ਦੇ ਨਾਲ ਗਵਰਨਮੈਂਟ ਨੇ ਇਮੀਗ੍ਰੇਸ਼ਨ ਦੇ ਉੱਤੇ ਨਕੇਲ ਕੱਸੀ ਹੈ, ਉਹਦੇ ਨਾਲ ਉਹ ਜਿਹੜੀਆਂ ਕੁੜੀਆਂ ਸੀਗੀਆਂ ਉਹ ਵੀ ਹੁਣ ਪ੍ਰੋਬਲਮ 'ਚ ਫਸ ਗਈਆਂ। ਹੁਣ ਉਹਨਾਂ ਨੂੰ ਖੁਦ ਹੀ ਪਤਾ ਨਹੀਂ ਕਿ ਵੀ ਉਹ ਕਿਸ ਤਰ੍ਹਾਂ ਇੱਥੇ ਸਰਵਾਈਵ ਕਰਨਗੀਆਂ, ਕਿਸ ਤਰ੍ਹਾਂ ਆਪਣੀ ਜੋਬ ਦੇ ਵਿੱਚ ਰਹਿਣਗੀਆਂ, ਜੋਬ ਵੀ ਹੈਗੀ ਕਿ ਨਹੀਂ ਹੈਗੀ, ਜਾਂ ਕਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਆਪਣੇ ਭਾਈਚਾਰੇ ਵਾਲੇ ਜਿਹੜੇ ਨੇ ਉਹ ਬਿਜ਼ਨਸਿਸ ਵਾਲੇ ਉਹਨਾਂ ਦੇ ਨਾਲ ਕਰੀ ਜਾਂਦੇ ਆ। ਅਤੇ ਇਸੇ ਸਿਲਸਿਲੇ ਦੇ ਵਿੱਚ ਵਧਿਆਂ ਵਧਿਆਂ ਉਹ ਇਸ ਲੈਵਲ 'ਤੇ ਪਹੁੰਚ ਜਾਂਦਾ ਕਿ ਵੀ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਹੁਣ ਉਹ ਜਿਹੜੇ ਬੰਦੇ ਦੇ ਨਾਲ ਉਹ ਡੀਲ ਕਰਕੇ ਆਈਆਂ ਸੀਗੀਆਂ ਉਹ ਉਹਨਾਂ ਦੇ ਨਾਲ ਵਿਆਹ ਦੇ ਵਿੱਚ ਰਹਿਣਾ ਚਾਹੁੰਦੀਆਂ ਕਿ ਨਹੀਂ ਰਹਿਣਾ ਚਾਹੁੰਦੀਆਂ, ਜਾਂ ਉਹਨਾਂ ਨੂੰ ਕਈ ਵਾਰੀ ਕੁਛ ਲੋਕ ਕਹਿੰਦੇ ਵੀ ਉਹਨਾਂ ਨੂੰ ਕੈਨੇਡਾ ਦੀ ਹਵਾ ਲੱਗ ਗਈ ਹੈ ਜੀ, ਕੈਨੇਡਾ ਪਹੁੰਚ ਗਈਆਂ ਅਤੇ ਹੁਣ ਉਹ ਇਸ ਤਰ੍ਹਾਂ ਬਟ ਕੋਈ ਵੀ ਉਹਨੂੰ ਸਮਝਿਆ ਜਾਵੇ ਗੱਲਾਂ ਬਾਤਾਂ ਦੇ ਨਾਲ ਤਾਂ ਕੁਛ ਵੀ ਤੁਸੀਂ ਕਹਿ ਸਕਦੇ ਹੋ, ਬਟ ਸਿਚੁਏਸ਼ਨ ਕੀ ਹੁੰਦੀ ਹੈ ਹਰ ਬੰਦੇ ਦਾ ਡਿਫਰੈਂਟ ਸਿਸਟਮ ਹੋ ਜਾਂਦਾ। ਹੁਣ ਪਿਛਲੇ ਸਮੇਂ ਦੇ ਵਿੱਚ ਦੇਖਿਆ ਆਪਾਂ ਕਿੰਨੇ 1500 ਬੱਚਿਆਂ ਦਾ ਜਿਹੜਾ ਸਟ੍ਰਾਈਕ ਕਰ ਰਹੇ ਨੇ, ਜਗ੍ਹਾ ਜਗ੍ਹਾ ਧਰਨੇ ਲਾ ਰਹੇ ਸੀਗੇ, ਹੁਣ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਉਸ ਗਰੁੱਪ ਦੇ ਵਿੱਚ ਮੈਂ ਕੋਈ ਵੈਸੇ ਹਲਚਲ ਨਹੀਂ ਦੇਖੀ। ਅਤੇ ਪਰ ਇਹ ਹੈ ਕਿ ਵੀ ਹੁਣ ਆ ਤਾਂ ਗਏ ਇੱਥੇ, ਬਟ ਆ ਕੇ ਜੇ ਉਹਨਾਂ ਕੋਲ ਲੀਗਲ ਸਿਸਟਮ ਹੀ ਨਹੀਂ ਹੈਗਾ ਤਾਂ ਫਿਰ ਆਪਣੇ ਆਪ ਹੀ ਨੁਕਸਾਨ ਜਿਹੜਾ ਹੋ ਜਾਂਦਾ। ਇਹ ਵੀ ਗੱਲ ਮੰਨਣ ਵਾਲੀ ਹੈ ਵੀ ਆਪਾਂ ਇਮੀਗ੍ਰੈਂਟ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ, ਇਮੀਗ੍ਰੇਸ਼ਨ ਦੇ ਥਰੂ ਹੀ ਇੱਥੇ ਪਹੁੰਚਦੇ ਹਾਂ, ਅਤੇ ਸਾਰਾ ਕੁਛ ਕਰਨ ਦੇ ਨਾਲ ਨਾਲ ਕੀ ਹੁੰਦਾ ਵੀ ਜਦੋਂ ਜਿਹੜਾ ਸਾਡਾ ਓਵਰਆਲ ਸਿਸਟਮ ਹੈ ਉਹ ਤਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਜਦੋਂ ਇਮੀਗ੍ਰੇਸ਼ਨ ਦੇ ਵਿੱਚ ਕੋਈ ਬਦਲਾਵ ਹੁੰਦੇ ਨੇ, ਝਟਕਾ ਲੱਗਦਾ, ਅਤੇ ਲੋਕ ਜਿਹੜੇ ਨੇ ਫਿਰ ਪਰੇਸ਼ਾਨ ਹੋ ਜਾਂਦੇ ਨੇ, ਫਿਰ ਥੋੜ੍ਹੀ ਦੇਰ ਬਾਅਦ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਅੱਗੇ ਤੋਂ ਵੱਧ ਕਰਨਾ ਸ਼ੁਰੂ ਕਰ ਦਿੰਦੇ। ਜੇ ਇਲੀਗਲ ਐਕਟੀਵਿਟੀ ਜੇ ਕਿਹਾ ਜਾਵੇ ਤਾਂ ਇਹਦੇ ਤੋਂ ਵੀ ਕੋਈ ਗੁਰੇਜ਼ ਨਹੀਂ ਕਰਦੇ, ਹਰ ਤਰੀਕੇ ਦੇ ਨਾਲ ਜਿਹੜਾ ਬਾਏ ਹੁੱਕ ਔਰ ਕਰੁੱਕ ਉਹ ਆਪਣੀ ਆਪ ਨੂੰ ਉੱਥੇ ਸਟੈਬਲਿਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਕਿ ਵੀ ਆਪਾਂ ਕਰ ਲਈਏ। ਜਦੋਂ ਤੱਕ ਉਹ ਫੜਿਆ ਨਹੀਂ ਜਾਂਦਾ ਉਦੋਂ ਤੱਕ ਉਹ ਫਰੋਡ ਦਾ ਪਤਾ ਨਹੀਂ ਚੱਲਦਾ ਵੀ ਇਹ ਫਰੋਡ ਵੀ ਜਿਹੜਾ ਇੱਥੇ ਖੇਲਿਆ ਜਾ ਰਿਹਾ। ਸੋ ਹੁਣ ਇਹ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਇਕੱਲਾ ਕੈਨੇਡਾ ਦੇ ਅੰਦਰ ਹੀ ਨਹੀਂ, US ਤੇ ਵੀ ਮੈਂ ਪਹਿਲੀ ਜਿਹੜੀ ਖਬਰ ਕੀਤੀ ਹੈ ਵੀ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਉੱਥੇ ਪਹੁੰਚਦੇ ਆ ਅਤੇ ਜੋਬ ਲੈ ਲੈਂਦੇ ਆ, ਫਿਰ ਉਸ ਤੋਂ ਬਾਅਦ ਪੱਕੇ ਹੋ ਜਾਂਦੇ ਆ, ਅਤੇ ਕਈ ਕੇਸ ਉਹਨਾਂ ਨੇ ਉੱਥੇ ਵੀ ਫੜੇ ਆ ਜੇ ਤੋਂ ਪਤਾ ਲੱਗਦਾ ਵੀ ਐਕਚੁਲੀ ਉਹ ਡਿਜ਼ਰਵਿੰਗ ਲੋਕ ਨਹੀਂ ਸੀ ਹੈਗੇ ਜੋਬ ਵਾਸਤੇ, ਪਰ ਉਹਨਾਂ ਨੂੰ ਬੁਲਾਇਆ ਗਿਆ। ਮਾਈਕਰੋਸੋਫਟ ਵਰਗੀ ਕੰਪਨੀ ਨੇ ਕਿਹਾ ਵੀ ਨਹੀਂ, ਮੈਂ ਆਪਾਂ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਜ਼ਰੂਰ ਰੱਖਦੇ ਹਾਂ, ਬਟ ਸਾਡੇ ਜਿਹੜੇ ਮੈਜੋਰਟੀ ਇੰਪਲੋਈਜ਼ ਨੇ ਉਹ ਅਮੈਰੀਕਨ ਸਿਟੀਜ਼ਨ ਹੀ ਹੁੰਦੇ ਨੇ, ਉਹ ਬਾਹਰੋਂ ਨਹੀਂ ਆਪਾਂ ਲਿਆਂਦੇ। ਬਟ ਇੰਡੀਆ ਅਤੇ ਉਹ ਆਪਸ 'ਚ ਵੀ ਇਹ ਗੱਲਾਂ ਪਤਾ ਜਿਹੜੀਆਂ ਚੱਲ ਰਹੀਆਂ ਸੀ। ਥੋੜ੍ਹੀ ਜਿਹੀ ਗੱਲਬਾਤ ਹੋਰ ਸੁਣਦੇ ਹਾਂ ਖਬਰ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਅਤੇ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM 'ਤੇ
1: ਗਲੋਬਲ ਅਫੇਅਰਸ ਕੈਨੇਡਾ ਦੀ ਨਵੀਂ ਰਿਪੋਰਟ ਅਨੁਸਾਰ ਪਿਛਲੇ ਵਿੱਤੀ ਸਾਲ ਦੌਰਾਨ ਅਮਰੀਕਾ 'ਚ ਕੈਨੇਡੀਅਨ ਨਾਗਰਿਕਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਦੇ ਮਾਮਲਿਆਂ 'ਚ 60% ਵਾਧਾ ਹੋਇਆ ਏ। ਇਸ ਅਰਸੇ 'ਚ 577 ਕੈਨੇਡੀਅਨਸ ਨੂੰ ਗ੍ਰਿਫਤਾਰ ਜਾਂ ਹਿਰਾਸਤ 'ਚ ਲਿਆ ਗਿਆ, ਜਦਕਿ ਇਸ ਤੋਂ ਪਿਛਲੇ ਸਾਲ ਇਹ ਗਿਣਤੀ 361 ਸੀ। ਦੂਜੇ ਪਾਸੇ ਕੈਨੇਡੀਅਨਸ ਵੱਲੋਂ ਅਮਰੀਕਾ ਦੀਆਂ ਕੀਤੀਆਂ ਗਈਆਂ ਯਾਤਰਾਵਾਂ 'ਚ 25% ਦੀ ਗਿਰਾਵਟ ਆਈ ਹੈ। ਅਮਰੀਕਾ 'ਚ ਰਹਿੰਦੇ ਇੱਕ ਇਮੀਗ੍ਰੇਸ਼ਨ ਵਕੀਲ ਲੈਨ ਸੌਂਡਰਸ ਅਨੁਸਾਰ ਇਸ ਦਾ ਅਸਰ ਸਿਰਫ ਆਮ ਸੈਲਾਨੀਆਂ 'ਤੇ ਨਹੀਂ, ਸਗੋਂ ਉਨ੍ਹਾਂ ਕੈਨੇਡੀਅਨਸ ਦੇ ਉੱਤੇ ਪੈ ਰਿਹਾ ਜੋ ਦਹਾਕਿਆਂ ਤੋਂ ਅਮਰੀਕਾ 'ਚ ਗ੍ਰੀਨ ਕਾਰਡ 'ਤੇ ਰਹਿ ਰਹੇ ਨੇ, ਕੰਮ ਕਰ ਰਹੇ ਨੇ ਤੇ ਜਿਨ੍ਹਾਂ ਦੇ ਪਰਿਵਾਰ ਇੱਥੇ ਨੇ। ਜਨਵਰੀ 2025 'ਚ ਡੋਨਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਕਾਰਵਾਈਆਂ ਤੇਜ਼ ਹੋ ਗਈਆਂ ਨੇ। ਹੁਣ ਅਮਰੀਕੀ ਅਧਿਕਾਰੀ ਪੁਰਾਣੇ ਰਿਕਾਰਡਾਂ ਅਤੇ ਵੋਟਰ ਸੂਚੀਆਂ ਦੀ ਜਾਂਚ ਕਰਕੇ ਅਜਿਹੇ ਲੋਕਾਂ ਦੀ ਪਛਾਣ ਕਰ ਰਹੇ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਗ੍ਰਿਫਤਾਰੀਆਂ ਦੇ ਮੁੱਖ ਕਾਰਨਾਂ 'ਚ ਦਹਾਕਿਆਂ ਪੁਰਾਣੇ ਮਾਮਲੇ ਜਿਵੇਂ ਕਿ ਕੁੱਟਮਾਰ, ਨਸ਼ੇ ਦੀ ਵਰਤੋਂ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਸ਼ਾਮਲ ਨੇ। ਇਸ ਤੋਂ ਇਲਾਵਾ ਕੁਝ ਲੋਕ ਵੀਜ਼ਾ ਦੀ ਮਿਆਦ ਖਤਮ ਹੋਣ ਅਤੇ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਤੱਕ ਅਮਰੀਕਾ 'ਚ ਰਹਿਣ ਕਾਰਨ ਹਿਰਾਸਤ 'ਚ ਲੈ ਗਏ। ਕਈ ਕੈਨੇਡੀਅਨਸ ਨੇ ਅਮਰੀਕਾ 'ਚ ਅਣਜਾਣੇ 'ਚ ਵੋਟ ਪਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਗ੍ਰੀਨ ਕਾਰਡ ਧਾਰਕ ਵੋਟ ਨਹੀਂ ਪਾ ਸਕਦੇ। ਹੁਣ ਇਸ ਕਾਰਨ ਵੀ ਡੈਪੋਟੇਸ਼ਨ ਦੀ ਕਾਰਵਾਈ ਹੋ ਰਹੀ ਹੈ। ਰਿਪੋਰਟ ਅਨੁਸਾਰ ਦੁਨੀਆ ਭਰ 'ਚ ਕੈਨੇਡੀਅਨਸ ਦੀਆਂ ਗ੍ਰਿਫਤਾਰੀਆਂ 'ਚ 20% ਦਾ ਵਾਧਾ ਹੋਇਆ ਹੈ। ਥਾਈਲੈਂਡ 'ਚ ਗ੍ਰਿਫਤਾਰੀਆਂ ਦੇ ਮਾਮਲੇ 3 ਗੁਣਾ ਵਧੇ ਨੇ। ਇਸ ਤੋਂ ਇਲਾਵਾ ਪਰਿਵਾਰਕ ਅਤੇ ਬੱਚਿਆਂ ਦੀ ਹਿਰਾਸਤ ਨਾਲ ਸੰਬੰਧਿਤ ਮਾਮਲਿਆਂ 'ਚ ਵੀ 25% ਦਾ ਵਾਧਾ ਦੇਖਿਆ ਗਿਆ ਹੈ, ਜੋ ਜ਼ਿਆਦਾਤਰ ਅਮਰੀਕਾ, ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਿਤ ਨੇ। ਕਿਊਬਾ 'ਚ ਊਰਜਾ ਸੰਕਟ, ਮੈਕਸੀਕੋ 'ਚ ਗੈਂਗਵਾਰ ਤੇ ਇਰਾਨ 'ਚ ਯੁੱਧ ਵਰਗੇ ਹਾਲਾਤਾਂ ਕਾਰਨ ਵੀ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਮਦਦ ਲਈ ਵੱਡੇ ਪੱਧਰ ਤੇ ਕੰਮ ਕਰਨਾ ਪਿਆ ਹੈ। ਇਸੇ ਕਾਰਨ ਵਿਦੇਸ਼ ਜਾਣ ਵਾਲੇ ਕੈਨੇਡੀਅਨ ਹੁਣ ਸਰਕਾਰ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਤਾਂ ਜੋ ਐਮਰਜੈਂਸੀ ਸਮੇਂ ਮਦਦ ਮਿਲ ਸਕੇ। ਬੈਂਕ ਆਫ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਦੇਸ਼ 'ਚ ਬਜ਼ੁਰਗਾਂ ਦੀ ਵੱਧਦੀ ਗਿਣਤੀ ਅਤੇ ਇਮੀਗ੍ਰੇਸ਼ਨ ਦੀ ਦਰ 'ਚ ਆਈ ਕਮੀ ਕੈਨੇਡਾ ਦੀ ਆਰਥਿਕਤਾ ਅਤੇ ਲੋਕਾਂ ਦੇ

0: ਜਾਰੀ ਰੱਖਦੇ ਹਾਂ। ਸੋ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਤੇ। ਅੱਜ ਦੇ ਪ੍ਰੋਗਰਾਮ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਮੇਰੇ ਦੋਸਤ ਨੇ ਜੀ, ਸਾਡੇ ਕਮਿਊਨਿਟੀ ਦੇ ਬਹੁਤ ਵਧੀਆ ਕੰਮ ਕਰਦੇ ਆ, ਨਈਮ ਚੌਧਰੀ ਸਾਹਿਬ। ਸੋ ਨਈਮ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 'ਤੇ।
1: ਬੜੀ ਮਿਹਰਬਾਨੀ, ਥੈਂਕ ਯੂ ਰਾਜੇਸ਼ ਸਾਹਿਬ, ਸ਼ੁਕਰੀਆ ਤੁਸੀਂ ਮੌਕਾ ਦਿੱਤਾ ਹੈ ਰੇਡੀਓ 'ਤੇ ਆ ਕੇ ਤੁਹਾਡੇ ਸੁਣਨ ਵਾਲਿਆਂ ਦੇ ਰੂਬਰੂ ਹੋਣ ਦਾ।
0: ਜੀ, ਅਤੇ ਅਕਸਰ ਤੁਸੀਂ ਕਿਉਂਕਿ ਚੰਗੇ ਚੰਗੇ ਪ੍ਰੋਗਰਾਮ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਰਹਿੰਦੇ ਹੋ, ਦੈਟਸ ਵਾਈ ਸਾਡੀ ਕੋਸ਼ਿਸ਼ ਹੈ ਵੀ ਤੁਹਾਡੇ ਕੋਲ ਜਾਣਨ ਦੀ ਕੋਸ਼ਿਸ਼ ਕਰੀਏ ਵੀ ਤੁਸੀਂ ਹੋਰ ਕੀ ਕੁਛ ਨਵਾਂ ਕਰ ਰਹੇ ਹੋ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਪਤਾ ਵੀ ਅਹਿਮਦੀਆ ਮੁਸਲਿਮ ਜਮਾਤ ਜਿਹੜੀ ਹੈ ਸਾਡੇ ਲੋਕਲ ਕੈਲਗਰੀ ਦੀ, ਇਹ ਹਮੇਸ਼ਾ ਹੀ ਕਾਫੀ ਇਵੈਂਟਸ ਜਿਹੜੇ ਨੇ ਕਰਦੇ ਨੇ, ਅਤੇ ਉਹਨਾਂ ਦੇ ਵਿੱਚ ਅਕਸਰ ਕਮਿਊਨਿਟੀ ਨੂੰ ਇਕੱਠੇ ਹੋ ਕੇ ਮਿਲਣ ਦਾ ਮੌਕਾ ਮਿਲਦਾ, ਉੱਥੇ ਜਾ ਕੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਹਾਂ। ਸੋ ਰਿਲੀਜੀਅਸ ਫਾਊਂਡਰ ਡੇ ਮਨਾ ਰਹੇ ਨੇ ਜੀ,
1: ਬਿਲਕੁਲ ਇਹ ਸਾਡਾ
0: ਨੂੰ ਆ ਜੀ ਮੇਰੇ ਖਿਆਲ ਨਾਲ
1: ਸਾਡਾ ਜੀ ਐਨੂਅਲ ਇਵੈਂਟ ਹੈਗਾ, ਰੈਗੂਲਰਲੀ ਹਰ ਸਾਲ ਅਸੀਂ ਕਰਨੇ ਆ।
0: ਠੀਕ ਹੈ ਜੀ,
1: ਮਸਜਿਦ ਬੈਤ ਨੂਰ ਦੇ ਵਿੱਚ ਮੋਸਟਲੀ ਕਰੀਦਾ, ਔਰ ਇੱਕ ਲੰਬੇ ਅਰਸੇ ਤੋਂ ਕੈਲਗਰੀ 'ਚ ਹੋ ਰਿਹਾ। ਵੈਸੇ ਅਹਿਮਦੀਆ ਮੁਸਲਿਮ ਜਮਾਤ ਚੁੱਕੇ ਇੱਕ ਵਰਲਡ ਵਾਈਡ ਆਰਗਨਾਈਜੇਸ਼ਨ ਹੈਗੀ ਹੈ, ਇਹ ਪੂਰੀ ਦੁਨੀਆਂ 'ਚ ਇਹ ਵਾਲੇ ਇਵੈਂਟਸ ਹੁੰਦੇ ਨੇ, ਦੁਨੀਆਂ ਦੇ ਜਿਨ੍ਹਾਂ ਮੁਲਕਾਂ 'ਚ ਥੋੜ੍ਹੀ ਜਿਹੀ ਆਜ਼ਾਦੀ ਹੈਗੀ ਹੈ ਧਰਮ ਦੀ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਜਾਂ ਫਰੀਡਮ ਆਫ ਰਿਲੀਜਨ ਜਾਂ ਰਾਈਟਸ, ਉੱਥੇ ਪ੍ਰੋਗਰਾਮ ਹੁੰਦੇ ਨੇ,
0: ਅਤੇ
1: ਕੈਨੇਡਾ ਵੀ ਉਹਨਾਂ ਵਿੱਚੋਂ ਇੱਕ ਹੈ। ਕੈਨੇਡਾ 'ਚ ਚੂੰਕਿ ਸਾਡੀਆਂ 100 ਤੋਂ ਜ਼ਿਆਦਾ ਬ੍ਰਾਂਚਿਸ ਨੇ ਕੈਨੇਡਾ ਦੇ ਮੁਖਤਲਿਫ ਸ਼ਹਿਰਾਂ ਵਿਦਨ ਕੈਨੇਡਾ, ਮੁਖਤਲਿਫ ਸ਼ਹਿਰਾਂ ਦੇ ਵਿੱਚ ਛੋਟੇ ਵੱਡੇ ਸ਼ਹਿਰਾਂ 'ਚ, ਅਤੇ ਉਹ ਫਿਰ ਹਰ ਬ੍ਰਾਂਚ ਜਿਹੜੀ ਆਪਣੇ ਉਸ ਬਾਉਂਡਰੀਜ਼ ਦੇ ਅੰਦਰ ਰਹਿ ਕੇ ਇਹ ਇਵੈਂਟ ਕਰਦੀ ਹੈ। ਅਤੇ ਕੈਲਗਰੀ ਦਾ ਇਹ ਪ੍ਰੋਗਰਾਮ ਜਿਹੜਾ ਪਿਛਲੇ ਕਈ ਸਾਲਾਂ ਤੋਂ ਬੈਤ ਨੂਰ ਮਸਜਿਦ 'ਚ ਹੋ ਰਿਹਾ ਹੈ, ਇਸ ਲਿਹਾਜ਼ ਨਾਲ ਪਾਪੂਲਰ ਹੈ ਕਿ ਇਹਦੇ ਵਿੱਚ ਮੇਜਰ ਜਿਹੜੇ ਵੱਡੇ ਧਰਮ ਨੇ, ਰਿਲੀਜਨਸ ਨੇ, ਉਹਨਾਂ ਦੇ ਬੁਲਾਰੇ, ਉਹਨਾਂ ਦੇ ਜਿਹੜੇ ਸਕਾਲਰਸ ਨੇ, ਸਪੀਕਰਸ, ਉਹ ਆ ਕੇ ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਨੇ, ਔਰ ਫਿਰ ਉਹਨਾਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਧਰਮਾਂ ਦੇ, ਚਾਹੇ ਉਹ ਹਿੰਦੂਇਜ਼ਮ ਤੋਂ ਸ਼ੁਰੂ ਕਰੋ ਅਤੇ ਬੁੱਧਿਸਟ, ਉਹਦੇ ਬਾਅਦ ਸਿੱਖਇਜ਼ਮ, ਇਸਲਾਮ, ਕ੍ਰਿਸਚੈਨਿਟੀ, ਜਿਊਸ਼ ਕਮਿਊਨਿਟੀ, ਇਹ ਸਾਰੇ ਆ ਕੇ ਉਹ ਫਿਰ ਸੁਣਦੇ ਵੀ ਨੇ।
0: ਠੀਕ ਹੈ ਜੀ,
1: ਅਤੇ ਉਹਦੇ ਵਿੱਚ ਹੁਣ ਤੱਕ ਜਿਹੜੀ ਸਾਨੂੰ ਫੀਡਬੈਕ ਮਿਲੀ ਹੈ ਉਹ ਇਹ ਕਿ ਲੋਕਾਂ ਨੇ ਇਸ ਆਈਡੀਏ ਨੂੰ ਬੜਾ ਪਸੰਦ ਕੀਤਾ। ਉਹਦੀ ਵਜ੍ਹਾ ਸ਼ਾਇਦ ਇਹ ਵੇ ਕਿ ਜਦੋਂ ਉਹ ਸਪੀਕਰਸ ਗੱਲ ਕਰਦੇ ਨੇ ਨਾ ਆਪਣੇ ਕਮਿਊਨਿਟੀ ਦੇ ਫਾਊਂਡਰਸ ਦੀ ਟੀਚਿੰਗ ਦੀ, ਤੇ ਉਹਦੇ ਵਿੱਚ ਦੇਖਿਆ ਕਿ ਜਾਂਦਾ ਕਿ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਕਾਮਨ ਨੇ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਜੂ ਹੈ, ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਉਹ ਸਾਰਿਆਂ ਦੀਆਂ ਜਿਹੜੀਆਂ ਬਹੁਤੀਆਂ ਤਾਲੀਮਾਤ ਨੇ ਜ਼ਿਆਦਾ ਉਹੀ ਨੇ, ਰੱਬ ਦੇ ਤਰਫ ਜਾਣਾ, ਇਨਸਾਨੀਅਤ ਦੀ ਖਿਦਮਤ ਕਰਨਾ, ਇਨਸਾਨ ਨੂੰ ਵੈਸੇ ਤੇ ਇਨਸਾਨ ਟ੍ਰੀਟ ਕਰਨਾ,
0: ਬਿਲਕੁਲ
1: ਧਰਮ ਬਾਅਦ ਚੋਂ ਆਉਂਦਾ, ਪਹਿਲੇ ਇਨਸਾਨੀਅਤ ਹੈ ਨਾ। ਇਸ ਗੱਲ ਦੇ ਉੱਤੇ ਲੋਕ ਫਿਰ ਬੜਾ ਉਹਨੂੰ ਪਸੰਦ ਕਰਦੇ ਨੇ, ਤੇ ਫਿਰ ਕਹਿੰਦੇ ਨੇ ਕਿ ਜੀ ਇਹਨੂੰ ਤੁਸੀਂ ਜਾਰੀ ਰੱਖੋ। ਅੱਛਾ, ਉਹਦੀ ਵਜ੍ਹਾ ਹੀ ਹੈ ਕਿ ਅਸੀਂ ਹਰ ਸਾਲ ਫਿਰ ਇਹਨੂੰ ਬਾਕਾਇਦਗੀ ਦੇ ਨਾਲ ਕਰ ਰਹੇ ਹਾਂ, ਜਿਹਨੂੰ ਹੁਣ ਇਸ ਦਫ਼ਾ ਵੀ ਇੱਕ ਨਵਾਂ ਇਵੈਂਟ ਲੈ ਕੇ ਅਸੀਂ ਆਏ ਹਾਂ।
0: ਹਾਂਜੀ, ਕਾਫੀ ਸਾਲ ਹੋ ਗਏ ਨੇ ਜੀ, ਮੈਨੂੰ ਖੁਦ ਇਹ 'ਚ ਪਾਰਟੀਸਪੇਟ ਕਰਨ ਦਾ ਮੌਕਾ ਮਿਲਦਾ ਰਹਿੰਦਾ ਟਾਈਮ ਟੂ ਟਾਈਮ, ਅਤੇ ਮੈਨੂੰ ਹਾਸਾ ਵੀ ਇਸ ਗੱਲ 'ਤੇ ਆਇਆ ਕਿਉਂਕਿ ਜਦੋਂ ਗੱਲ ਕਰਦੇ ਹੁੰਦੇ ਨੇ ਸਿਰਫ ਇੱਦਾਂ ਲੱਗਦਾ ਵੀ ਲੇਬਲ ਹੀ ਡਿਫਰੈਂਟ ਹੈ, ਬਾਕੀ ਸਾਰੀ ਅੰਦਰ ਦੀ ਸਟੋਰੀ ਸਾਰੀ ਸੇਮ ਹੈ। ਸੋ ਕਹਿਣ ਦਾ ਮਤਲਬ ਵੀ ਸਾਰੇ ਸੇਮ ਹੀ ਗੱਲ ਕਰਦੇ ਨੇ, ਆਪਾਂ ਇੱਕ ਹੀ ਪਰਮਾਤਮਾ ਹੈ ਜਿਹਦੀ ਆਪਾਂ ਵੰਦਨਾ ਕਰਦੇ ਹਾਂ, ਜਿਹਦੀ ਪ੍ਰੇਅਰ ਕਰਦੇ ਹਾਂ ਜਾਂ ਉਹਨੂੰ ਪੂਜਦੇ ਹਾਂ। ਸੋ ਸਭ ਕੁਛ ਇੱਕ ਹੀ ਹੈਗਾ, ਬਾਹਰ ਤੁਸੀਂ ਜੋ ਮਰਜ਼ੀ ਲਿਫਾਫੇਬਾਜ਼ੀਆਂ ਕਰੀ ਜਾਓ ਜੀ, ਮੈਂ ਉਹਦੇ ਨਾਂ ਦੇ ਆਉਂਦੇ ਲੋਕ ਜਿਹੜੇ ਕੰਮ ਕਰਦੇ ਨੇ, ਬਟ ਇਸ ਕਰਕੇ ਇਨਸਾਨੀਅਤ ਨੂੰ ਮੈਨੂੰ ਲੱਗਦਾ ਵੀ ਸਭ ਤੋਂ ਉੱਪਰ ਰੱਖ ਕੇ ਚੱਲਣਾ ਚਾਹੀਦਾ। ਅਤੇ ਜੀ
1: ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ, ਅਸਲ 'ਚ ਅਸੀਂ ਸਾਰੇ ਇਨਸਾਨ ਇੱਕ ਹੀ ਅੱਲਾਹ ਰੱਬ ਖੁਦਾ ਪਰਮਾਤਮਾ ਉਹਦੀ ਕ੍ਰੀਏਸ਼ਨ ਹੈ, ਗੋਡ ਦੀ ਕ੍ਰੀਏਸ਼ਨ ਹੈ। ਇਸ ਵਾਸਤੇ ਡੈਫੀਨੇਟਲੀ ਜਦੋਂ ਰੱਬ ਨੇ ਦੁਨੀਆਂ 'ਚ ਇਨਸਾਨ ਨੂੰ ਦੀ ਰਹਿਨੁਮਾਈ ਕਰਨ ਵਾਸਤੇ ਪ੍ਰੋਫਿਟਸ ਨੂੰ ਅਪੁਆਇੰਟ ਕੀਤਾ, ਤੇ ਚੂੰਕਿ ਸੋਰਸ ਇੱਕ ਹੈ, ਤਾਲੀਮ ਇੱਕੋ ਰਾਹ ਤੋਂ ਆ ਰਹੀ ਹੈ, ਤੇ ਫਿਰ ਉਹਦੇ 'ਚ ਕਾਮਨੈਲਿਟੀਜ਼ ਹੋਣੀਆਂ, ਇਹ ਨੈਚੁਰਲ ਚੀਜ਼ ਹੈ, ਕੋਈ ਅਨਹੋਣੀ ਗੱਲ ਨਹੀਂ। ਉਹ ਵੱਖਰੀ ਗੱਲ ਹੈ

0: ਕਿ ਟਾਈਮ ਟੂ ਟਾਈਮ ਫਿਰ ਜਿਹੜੇ ਧਰਮ ਦੇ ਫਾਲੋਅਰ ਸਨ ਉਹਨਾਂ ਨੇ ਉਹਦੇ ਚ ਕੁਝ ਚੇਂਜਸ ਲਿਆ ਕੇ ਇੱਕ ਦੂਜੇ ਦੇ ਨਾਲੋਂ ਥੋੜਾ ਜਿਹਾ ਡਿਸਟੈਂਸ ਕਰ ਲਿਆ ਜਾਂ ਇੱਕ ਗੈਪ ਆ ਗਿਆ। ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਉਸ ਗੈਪ ਨੂੰ ਬ੍ਰਿਜ ਕਰਨ ਵਾਸਤੇ ਕਰ ਰਹੇ ਹਾਂ ਕਿ ਜਿਹੜੀ ਦੂਰੀ ਹੈ ਕਿਸੇ ਵਜ੍ਹਾ ਨਾਲ ਕਿਸੇ ਗਲਤ ਫਹਿਮੀ ਦੀ ਵਜ੍ਹਾ ਨਾਲ ਤੇ ਅਸੀਂ ਉਹਨੂੰ ਸਾਰਿਆਂ ਨੂੰ ਦੁਬਾਰਾ ਇਕੱਠੇ ਕਰੀਏ ਇੱਕ ਦੂਜੇ ਨਾਲ ਕਨੈਕਟਡ ਹੋਣ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਸੇ ਵੀ ਸੁਸਾਇਟੀ ਨੂੰ ਬਿਹਤਰ ਬਣਾਉਣ ਵਾਸਤੇ ਕੋਸ਼ਿਸ਼ ਕਰਨ।
1: ਔਰ ਇਹ ਵੀ ਸ਼ੋਅ ਕਰ ਦਿੰਦੇ ਹੋ ਕਿ ਵੀ ਜਿੱਦਾਂ ਕਈ ਵਾਰੀ ਕੋਈ ਬੰਦਾ ਇਹ ਸੋਚਦਾ ਵੀ ਯਾਰ ਮੇਰਾ ਧਰਮ ਦਾ ਬੰਦਾ ਜਿਹੜਾ ਹੈ ਉਹ ਦੂਜੇ ਧਰਮ ਦੇ ਓਪੋਜੀਸ਼ਨ ਹੈ, ਪਰ ਜਦੋਂ ਵੇਖਦੇ ਵੀ ਉਹਨਾਂ ਦੇ ਲੀਡਰ ਜਾਂ ਜਿਹੜੇ ਸਪੋਕਸਮੈਨ ਨੇ ਉਹ ਤੇ ਇਕੱਠੇ ਬੈਠੇ ਗੱਲਾਂ ਬਾਤਾਂ ਕਰਦੇ ਪਏ ਨੇ, ਬਾਅਦ ਚ ਇਕੱਠੇ ਖਾਂਦੇ ਪੀਂਦੇ ਵੀ ਨੇ ਸਾਰਾ ਕੁਛ, ਤੇ ਸਾਡੇ ਅੰਦਰ ਨਫ਼ਰਤ ਕਾਹਦੀ ਹੈ?
0: ਇਹਦੀ ਅੱਜ ਦੇ ਦੌਰ ਚ ਬੜੀ ਬੜੀ ਸਖ਼ਤ ਜ਼ਰੂਰਤ ਹੈ ਰਾਜੇਸ਼ ਸਾਹਿਬ। ਤੁਸੀਂ ਦੇਖੋ ਦੁਨੀਆਂ ਦੇ ਵਿੱਚ ਕਿੰਨੀਆਂ ਜੰਗਾਂ ਜਾਰੀ ਨੇ ਇਸ ਵਕਤ ਵੀ,
1: ਬਿਲਕੁਲ ਹਾਂਜੀ,
0: ਔਰ ਕਿੰਨੇ ਕੌਨਫਲਿਕਟਸ ਨੇ, ਕਿੰਨੀਆਂ ਲੜਾਈਆਂ ਨੇ, ਮਾਫ ਕਰਨਾ, ਕਿੰਨੇ ਝਗੜੇ ਨੇ। ਹੁਣ ਇਹਨਾਂ ਸਾਰਿਆਂ ਨੂੰ ਜੇ ਅਗਰ ਸਾਹਮਣੇ ਰੱਖੀਏ ਤੇ ਦਿਲ ਕਰਦਾ ਵੇ ਕਿ ਇਹਨਾਂ ਨੂੰ ਸਮਝਾਇਆ ਜਾਏ ਕਿ ਪਿਆਰ ਔਰ ਸ਼ਾਂਤੀ ਔਰ ਭਾਈਚਾਰੇ ਦੇ ਨਾਲ ਜ਼ਿੰਦਗੀ ਗੁਜ਼ਾਰੀਏ ਤੇ ਜ਼ਿਆਦਾ ਪੁਰ ਅਮਨ ਜ਼ਿੰਦਗੀ ਅਸੀਂ ਗੁਜ਼ਾਰ ਸਕਨੇ, ਅੱਛੀ ਜ਼ਿੰਦਗੀ ਗੁਜ਼ਾਰ ਸਕਨੇ, ਤੇ ਫਿਰ ਸਾਡੀ ਇਹ ਡਿਊਟੀ ਬਣਦੀ ਏ ਕਿ ਅਸੀਂ ਲੋਕਾਂ ਨੂੰ ਇਸ ਤਰਫ ਲਿਆਉਣ ਵਾਸਤੇ, ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਇਹੋ ਜਿਹੇ ਪ੍ਰੋਗਰਾਮ ਔਰਗਨਾਈਜ਼ ਕਰੀਏ। ਮੰਨ ਲਓ ਕਿ ਪਿਛਲੇ ਅਸੀਂ ਕਈ ਸਾਲਾਂ ਤੋਂ ਕਰ ਰਹੇ ਹਾਂ ਔਰ ਮੈਂ ਦੇਖਿਆ ਹੈ ਕਿ ਤੁਸੀਂ ਰਾਜੇਸ਼ ਸਾਹਿਬ ਹਰ ਵਾਰੀ ਇਹਨਾਂ ਪ੍ਰੋਗਰਾਮਾਂ ਨੂੰ ਪ੍ਰਮੋਟ ਕਰਦੇ ਹੋ ਤੇ ਬੇਸਿਕਲੀ ਇਹ ਤੁਹਾਡੀ ਕੰਟਰੀਬਿਊਸ਼ਨ ਹੈ ਕਿ ਤੁਸੀਂ ਕਿਹਾ ਚਲੋ ਮੈਂ ਵੀ ਹਿੱਸਾ ਪਾ ਲਵਾਂ, ਇੱਕ ਚੰਗਾ ਕੰਮ ਹੈ, ਇਨਸਾਨੀਅਤ ਦੀ ਬਿਹਤਰੀ ਦਾ ਕੰਮ ਹੈ ਤੇ ਮੈਂ ਬੜਾ ਐਪਰੀਸ਼ੀਏਟ ਕਰਨਾ ਤੁਹਾਡਾ, ਮੈਂ ਅਹਿਸਾਨਮੰਦ ਵੀ ਹਾਂ ਔਰ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਹਮੇਸ਼ਾ ਹੀ ਨਾ ਸਿਰਫ ਤੁਸੀਂ ਇਹਨੂੰ ਪ੍ਰਮੋਟ ਕਰਦੇ ਹੋ, ਪ੍ਰੋਗਰਾਮ ਚ ਆਉਂਦੇ ਵੀ ਹੋ, ਉਹਦੀ ਉਦੋਂ ਲਾਈਵ ਕਵਰੇਜ ਵੀ ਕਰ ਰਹੇ ਹੁੰਦੇ ਆਪਣੇ ਸੋਸ਼ਲ ਮੀਡੀਆ ਤੇ, ਉਹਦਾ ਮਤਲਬ ਹੈ ਕਿ
1: ਬਾਅਦ ਚ ਖਾਣਾ ਵੀ ਖਾਂਦੇ ਆ, ਡਿਨਰ ਵੀ ਬੜਾ ਵਧੀਆ ਤੁਹਾਡਾ ਹੁੰਦਾ ਜੀ।
0: ਉਹ ਤਾਂ ਸਾਡਾ ਆਨਰ ਹੈ ਨਾ ਕਿ ਜਦੋਂ ਵੀ ਕੋਈ ਆਂਦਾ ਹੈ ਅਸੀਂ ਉਹਨੂੰ ਸਰਵ ਕਰਨੇ ਆ, ਜੋ ਵੀ ਉਸ ਵਕਤ ਅਵੇਲੇਬਲ ਹੋਵੇ ਜਾਂ ਜੋ ਵੀ ਪੋਸੀਬਲ ਹੋਵੇ। ਸਾਡੀ ਖੁਸ਼ੀ ਹੈ ਕਿ ਸਾਡੇ ਕੋਲ ਤੁਹਾਡੇ ਵੰਗਰੇ ਦੋਸਤ, ਮਹਿਮਾਨ, ਮਿੱਤਰ, ਯਾਰ, ਭਰਾ, ਦੋਸਤ, ਭੈਣਾਂ ਸਾਰੇ ਆਉਂਦੇ ਨੇ
1: ਜੀ ਜੀ,
0: ਤੇ ਫਿਰ ਉਹਨਾਂ ਨੂੰ ਉਹਨਾਂ ਦੀ ਹੋਸਪਿਟੈਲਿਟੀ ਜਾਂ ਉਹਨਾਂ ਨੂੰ ਸਰਵ ਕਰਨਾ ਇਹ ਸਾਡੀ ਟ੍ਰੈਡੀਸ਼ਨ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ।
1: ਹਾਂਜੀ, ਕਿਉਂਕਿ ਇਹ ਆਪਣੇ ਕਲਚਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਇਹ ਸਾਡੇ ਧਰਮ ਤੇ ਆਪਾਂ ਕਈਆਂ ਚ ਵੰਡੇ ਹੋ ਸਕਦੇ ਹਾਂ ਕਈ ਲੈਵਲਾਂ ਦੇ ਉੱਤੇ, ਪਰ ਜਿਹੜਾ ਮੇਨ ਜਿਹੜਾ ਸਾਡਾ ਕਲਚਰ ਹੈ ਪੰਜਾਬੀ ਹੋਣ ਦਾ ਜੇ ਆਪਾਂ ਕਹੀਏ ਤੇ ਇਹ ਵੀ ਖਾਣਾ ਪੀਣਾ ਸਾਡਾ ਖਾਸ ਹੈ ਜੀ ਉਹਦੇ ਚ, ਬਾਕੀ ਸਾਰੀਆਂ ਗੱਲਾਂ ਤੇ ਹੈਗੀਆਂ ਨੇ ਤੇ ਗੱਲਾਂ ਬਾਤਾਂ ਕਰ ਲਓ, ਸਾਰਾ ਮੈਸੇਜ ਦਵੋ, ਸਭ ਕੁਛ ਹੋਏ, ਪਰ ਬਾਅਦ ਚ ਇਕੱਠੇ ਹੋ ਕੇ ਖਾਣਾ ਤੇ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੀਆਂ ਆਪਣੀਆਂ ਫੀਲਿੰਗਸ, ਉਹਨੂੰ ਉਹ ਬੜਾ ਇੰਪੋਰਟੈਂਟ ਪਾਰਟ ਹੁੰਦਾ ਇਹਦੇ ਚ, ਮੈਂ ਜੋ ਸਮਝਦਾ ਜਿੱਥੇ ਤੁਸੀਂ ਨੌਲੇਜ ਗੇਨ ਕਰਦੇ ਹੋ ਨਾਲ ਦੀ ਨਾਲ ਹੀ, ਬਾਕੀ ਕਮਿਊਨਿਟੀ ਦੇ ਬੜੇ ਨੁਮਾਇੰਦੇ ਆ ਜਿਹਨਾਂ ਨੂੰ ਤੁਸੀਂ ਉੱਥੇ ਬੁਲਾਇਆ ਹੁੰਦਾ
0: ਜੀ ਜੀ,
1: ਕਈ ਵਾਰੀ ਉੱਥੇ ਹੀ ਮਿਲਣ ਦਾ ਮੌਕਾ ਮਿਲਦਾ ਜਦੋਂ ਇਹੋ ਜਿਹੇ ਪ੍ਰੋਗਰਾਮ ਜੀ।
0: ਨੋਰਮਲੀ ਇਹਨਾਂ ਪ੍ਰੋਗਰਾਮਾਂ ਚ ਕਮਿਊਨਿਟੀ ਦੇ ਜਿਹੜੇ ਵੱਡੇ ਲੀਡਰਸ ਨੇ, ਐਥਨਿਕ ਕਮਿਊਨਿਟੀ ਦੇ ਲੀਡਰ, ਰਿਲੀਜੀਅਸ ਕਮਿਊਨਿਟੀ ਦੇ ਲੀਡਰ, ਫਿਰ ਪੋਲੀਟੀਸ਼ੀਅਨਸ
1: ਜੀ
0: ਜਿਹਦੇ ਚ ਸਿਟੀ ਦੇ ਪੋਲੀਟੀਸ਼ੀਅਨ, ਪ੍ਰੋਵਿੰਸ ਦੇ ਪੋਲੀਟੀਸ਼ੀਅਨ, ਫੈਡਰਲ ਪੋਲੀਟੀਸ਼ੀਅਨ ਉਹ ਵੀ ਆਉਂਦੇ ਨੇ,
1: ਬਿਲਕੁਲ ਹਾਂਜੀ,
0: ਔਰ ਸਾਰਿਆਂ ਦਾ ਮਕਸਦ ਆਉਂਦਾ ਹੁੰਦਾ ਹੈ ਕਿ ਉਹ ਇਸ ਆਈਡੀਆ ਨੂੰ ਸਪੋਰਟ ਕਰਦੇ ਨੇ, ਉਹਨੂੰ ਇੰਡੋਰਸ ਕਰਦੇ ਨੇ ਕਿ ਇਹ ਅੱਛੀ ਇੱਕ ਕੋਸ਼ਿਸ਼ ਹੈ ਔਰ ਇਹਨੂੰ ਜਾਰੀ ਰਹਿਣੀ ਚਾਹੀਦੀ। ਤੇ ਇਸ ਦਫ਼ਾ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਸੈਚਰਡੇ ਨੂੰ, ਅਕਤੂਬਰ 31, 31 ਅਕਤੂਬਰ ਨੂੰ ਪ੍ਰੋਗਰਾਮ ਹੋਏਗਾ ਸੈਚਰਡੇ ਵਾਲੇ ਦਿਨ, ਔਰ ਦੁਪਹਿਰ ਨੂੰ ਆਫਟਰਨੂਨ ਚ 3 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਨੋਰਮਲੀ ਡੋਰ ਓਪਨ ਹੋ ਜਾਂਦੇ ਨੇ 2:30 PM ਤੇ 2:30 ਨਾਲ ਲੋਕ ਆਉਣਾ ਸ਼ੁਰੂ ਹੋ ਜਾਂਦੇ ਨੇ, 3 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਤੇ 5 ਵਜੇ ਤੱਕ ਉਹ ਖਤਮ ਹੋ ਜਾਏਗਾ, ਯਾਨੀ ਕਿ ਮੈਕਸੀਮਮ 2 ਆਵਰਸ ਦਾ ਪ੍ਰੋਗਰਾਮ ਹੁੰਦਾ। ਬੇਸਿਕਲੀ ਹਰ ਜਿਹੜਾ ਸਪੀਕਰ ਹੈ ਤਕਰੀਬਨ 15 ਮਿੰਟ ਤੱਕ ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦਾ, ਔਰ ਕੁਛ ਉਹਦੇ ਵਿੱਚ ਅਗਰ ਕੋਈ ਹਾਈ ਪ੍ਰੋਫਾਈਲ ਕੋਈ ਲੀਡਰ ਹੋਵੇ ਤੇ ਕਦੀ ਕਦੀ ਉਹ ਵੀ ਆਪਣੀ ਗ੍ਰੀਟਿੰਗ ਸ਼ੇਅਰ ਕਰ ਲੈਂਦੇ, ਨਾ ਹੋਵੇ ਤੇ ਫਿਰ ਕੁਛ ਨੂੰ ਇਕਨੋਲੇਜ ਵੀ ਕਰੀਦਾ ਜਿਹਨਾਂ ਦੀ ਇੱਥੇ ਪ੍ਰੈਜੈਂਸ ਹੋਵੇ। ਤੇ ਉਹਦੇ ਇਲਾਵਾ ਉੱਥੇ ਜਿਹੜੇ ਡਿਫਰੈਂਟ ਗਰੁੱਪ ਨੇ ਉਹਨਾਂ ਨੇ ਆਪਣੇ ਬੁੱਕ ਸਟਾਈਲ ਵੀ ਲਗਾਉਣੇ, ਮਤਲਬ ਕ੍ਰਿਸਚਨ ਨੇ ਉਹ ਆਪਣਾ ਲਿਟਰੇਚਰ ਉੱਥੇ ਅਵੇਲੇਬਲ ਹੁੰਦਾ ਉਹਨਾਂ ਦੇ ਬੁੱਕ ਸਟਾਲ ਦੇ ਉੱਤੇ, ਇਸਲਾਮ ਦਾ ਆਪਣਾ ਲਿਟਰੇਚਰ ਹੁੰਦਾ ਹੈ ਜਿਹਦੇ ਚ ਉਹ ਕੁਰਾਨ ਦਾ ਐਗਜੀਬਿਸ਼ਨ ਵੀ ਲਗਾਉਂਦੇ ਨੇ, ਹੋਰ ਉਹਨਾਂ ਦੀ ਕਿਤਾਬਾਂ, ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਸਿੱਖਇਜ਼ਮ ਹੈ, ਹਿੰਦੂਇਜ਼ਮ ਹੈ, ਸਾਰਿਆਂ ਵਾਸਤੇ ਇਕੁਅਲ ਅਪਰਚੁਨਿਟੀ ਹੁੰਦੀ ਹੈ, ਉਹ ਆਪਣੇ ਆਪਣੇ ਬੁੱਕ ਸਟਾਲ ਆ ਕੇ ਲੋਕਾਂ ਨੂੰ ਅਗਰ ਕੋਈ ਇੰਟਰਸਟਡ ਹੋਵੇ ਤਾਂ ਉੱਥੋਂ ਉਹਨਾਂ ਕੋਲੋਂ ਫਰਦਰ ਮਟੀਰੀਅਲ ਲੈ ਸਕਦਾ। ਤੇ 5 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਤੇ 5 ਵਜੇ ਫਿਰ ਬਾਕੀ ਉਹਦਾ ਰਿਫਰੈਸ਼ਮੈਂਟ ਵਗੈਰਾ ਜਾਂ ਜੋ ਵੀ ਇੰਤਜ਼ਾਮ ਹੋਇਆ
1: ਜੀ ਜੀ,
0: ਔਰ ਬੇਸਿਕਲੀ ਉਹ ਸੋਸ਼ਲਾਈਜ਼ ਕਰਨ ਦਾ ਟਾਈਮ ਹੁੰਦਾ ਕਿ ਤੁਸੀਂ ਮਿਲੋ, ਗੱਪ ਸ਼ੱਪ ਲਾਓ ਉਹਨਾਂ ਕੋਲੋਂ, ਅਗਰ ਕੋਈ ਸਪੀਕਰ ਕੋਲੋਂ ਤੁਸੀਂ

0: ਹੋਰ ਕੋਈ ਗੱਲ ਜੇ ਸਵਾਲ ਪੁੱਛਣਾ ਹੈ ਤੇ ਉਹ ਮੌਕਾ ਤੁਹਾਨੂੰ ਮਿਲ ਜਾਂਦਾ ਉੱਥੇ ਆ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ
1: ਬਿਲਕੁਲ ਜੀ ਬੜਾ ਬੜਾ ਵਧੀਆ ਪ੍ਰੋਗਰਾਮ ਹੁੰਦਾ ਜਿੱਦਾਂ ਤੁਸੀਂ ਦੱਸਿਆ ਵੀ ਮੈਨੂੰ ਅਕਸਰ ਪ੍ਰੋਗਰਾਮ ਚ ਪਹੁੰਚਣ ਦਾ ਮੌਕਾ ਮਿਲਦਾ ਰਹਿੰਦਾ ਮੈਂ ਕਵਰ ਕਰਕੇ ਵੈਸੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਉਂਦਾ ਰਹਿੰਦਾ ਨਾਲ ਲਾਈਵ ਵੀ ਕਰ ਦਿੰਦਾ ਮੈਨੂੰ ਇਹ ਵਧੀਆ ਲੱਗਦਾ ਵੀ ਜੋ ਮੈਂ ਦੇਖਣਾ ਮੈਂ ਆਪਣੀਆਂ ਗੱਲਾਂ ਦੇ ਨਾਲ ਐਕਸਪਲੇਨ ਕਰਨਾ ਜ਼ਿਆਦਾ ਮੈਂ ਲੋਕਾਂ ਨੂੰ ਸਿੱਧਾ ਦਿਖਾ ਦਾਂ ਵੀ ਤੁਸੀਂ ਦੇਖੋ ਕੀ ਕੁਛ ਚੱਲ ਰਿਹਾ ਤੇ ਕੈਮਰੇ ਦੀ ਨਜ਼ਰ ਦੇ ਨਾਲ ਜਾਂ ਉੱਥੋਂ ਸੁਣ ਕੇ ਉਹ ਵੀ ਸਾਰਿਆਂ ਤੱਕ ਜਿੱਦਾਂ ਆਪਾਂ ਲਾਈਵ ਆ ਫੇਸਬੁੱਕ ਤੇ ਜਿਹੜੇ ਦੋਸਤ ਦੇਖ ਰਹੇ ਨੇ ਜਾਂ ਦੇਖਦੇ ਨੇ ਪਲੀਜ਼ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਚੰਗਾ ਲੱਗੇ
0: ਜੀ ਜੀ ਜੀ ਬਿਲਕੁਲ ਜੀ ਤੁਸੀਂ ਇੰਨੀ ਐਫਰਟਸ ਕਰ ਰਹੇ ਹੋ ਤੇ ਫਿਰ ਸੁਣਨ ਵਾਲਿਆਂ ਨੂੰ ਜਾਂ ਦੇਖਣ ਵਾਲਿਆਂ ਦੀ ਇੰਨੀ ਤੇ ਉਹਨਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਕਿ ਉਹਨੂੰ ਲਾਈਕ ਕਰਨ ਸ਼ੇਅਰ ਕਰਨ ਜਾਂ ਕਮੈਂਟ ਕਰਨ
1: ਹਾਂਜੀ ਬਿਲਕੁਲ
0: ਇਸ ਪ੍ਰੋਗਰਾਮ 'ਚ ਅਗਰ ਤੁਸੀਂ ਆਉਣਾ ਚਾਹੋ ਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਵੀ ਕਰ ਸਕਦੇ ਹੋ ਇਵੈਂਟ ਬ੍ਰਾਈਟ ਦੇ ਉੱਤੇ ਜਾ ਕੇ RFD ਰਿਲੀਜੀਅਸ ਫਾਊਂਡਰਸ ਡੇ 26.eventbrite.ca RFD ਯਾਨੀ ਰਿਲੀਜੀਅਸ ਫਾਊਂਡਰਸ ਡੇ 2026 ਇਵੈਂਟ ਬ੍ਰਾਈਟ ਡਾਟ ਉੱਥੇ ਜਾ ਕੇ ਕਰ ਸਕਦੇ ਹੋ ਜਾਂ ਤੁਸੀਂ ਫੋਨ ਨੰਬਰ ਨੋਟ ਕਰ ਲਓ 403-660-5920 ਇੱਥੇ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਜਾਂ ਤੁਸੀਂ ਮੈਸੇਜ ਜਾਂ ਟੈਕਸਟ ਵੀ ਕਰ ਸਕਦੇ ਹੋ ਇਸ ਨੰਬਰ 'ਤੇ ਕਿ ਅਸੀਂ ਇੰਨੇ ਜਣੇ ਆਵਾਂਗੇ ਅਗਰ ਤੁਸੀਂ ਨਾਮ ਲਿਖਦੇ ਹੋ ਤਾਂ ਉਹ ਥੋੜ੍ਹੀ ਜਿਹੀ ਸਹੂਲਤ ਹੋ ਜਾਏਗੀ ਰਜਿਸਟ੍ਰੇਸ਼ਨ ਵਾਸਤੇ ਇਹ ਫੈਮਿਲੀ ਇਵੈਂਟ ਹੈ ਇਹਦੇ 'ਚ ਲੇਡੀਜ਼ ਵੀ ਆ ਸਕਦੀਆਂ ਨੇ ਔਰ ਇਹਦੇ 'ਚ ਜਿਹੜੇ ਮਰਦ ਨੇ ਬੰਦੇ ਵੀ ਆ ਸਕਦੇ ਨੇ ਔਰ ਅਗਰ ਕਿਸੇ ਵਜ੍ਹਾ ਨਾਲ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰੋ ਤੇ ਤਾਂ ਵੀ ਉੱਥੇ ਕਿਉਂਕਿ ਫ੍ਰੀ ਇਵੈਂਟ ਹੈ ਇਹਦੀ ਕੋਈ ਕਾਸਟ ਨਹੀਂ ਤੁਸੀਂ ਉੱਥੇ ਉਸ ਦਿਨ ਵੀ ਆ ਸਕਦੇ ਹੋ ਸੈਚਰਡੇ ਅਕਤੂਬਰ 31 3 PM ਬੈਤਨ ਨੂਰ ਮੋਸਕ ਵਿੱਚ ਹੋਏਗਾ ਜਿਹਨਾਂ ਨੂੰ ਨਹੀਂ ਪਤਾ ਬੈਤਨ ਨੂਰ ਮਸਜਿਦ ਜਿਹੜੀ ਹੈ ਪ੍ਰੇਰੀ ਵਿੰਡਸ ਪਾਰਕ ਦੇ ਸਾਹਮਣੇ ਮੇ 4353-54 Avenue ਨਾਰਥ ਈਸਟ ਤੇ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਸਾਰੇ ਆਓਗੇ ਮਿਲ ਜੁਲ ਕੇ ਅਸੀਂ ਇਸ ਇੰਟਰਸਟਿੰਗ ਪ੍ਰੋਗਰਾਮ ਤੋਂ ਕੁਛ ਨਾ ਕੁਛ ਲਰਨ ਵੀ ਕਰਾਂਗੇ ਬਹੁਤ ਸਾਰੇ ਆਪਣੇ ਦੂਜੇ ਧਰਮਾਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਮਿਲਣ ਦਾ ਮੌਕਾ ਵੀ ਮਿਲੇਗਾ ਕੁਐਸਚਨ ਵੀ ਅਸੀਂ ਕਰ ਸਕਦੇ ਹਾਂ ਸੋਸ਼ਲਾਈਜ਼ ਵੀ ਅਸੀਂ ਕਰ ਸਕਦੇ ਹਾਂ ਔਰ ਅਗਰ ਕਿਸੇ ਨੂੰ ਇਹਨਾਂ ਧਰਮਾਂ ਦਾ ਕੋਈ ਲਿਟਰੇਚਰ ਚਾਹੀਦਾ ਹੋਵੇ ਜਾਂ ਕਿਤਾਬਾਂ ਚਾਹੀਦੀਆਂ ਹੋਣ ਉਹ ਵੀ ਉਮੀਦ ਹੈ ਕਿ ਉੱਥੇ ਤੁਹਾਨੂੰ ਬੁੱਕ ਸਟਾਲ ਦੇ ਉੱਤੇ ਮਿਲ ਸਕਦੀਆਂ ਨੇ
1: ਬਿਲਕੁਲ ਜੀ ਬੜਾ ਵਧੀਆ ਪ੍ਰੋਗਰਾਮ ਹੁੰਦਾ ਜਿੱਦਾਂ ਨੇਮ ਸਾਹਿਬ ਨੇ ਦੱਸਿਆ ਹੀ ਹੈ ਕਿਉਂਕਿ ਅਕਸਰ ਇਹਨਾਂ ਪ੍ਰੋਗਰਾਮਾਂ ਦੇ ਥਰੂ ਬੜੀ ਨੌਲੇਜ ਮਿਲਦੀ ਹੈ ਕਈ ਵਾਰੀ ਇਨਸਾਨ ਨੂੰ ਜਿਹੜੀ ਹੈ ਨਾ ਨੌਲੇਜ ਜਦੋਂ ਮੈਂ ਅਕਸਰ ਹੀ ਕਹਿੰਦਾ ਨੌਲੇਜ ਜਿਹੜੀ ਪਾਵਰ ਹੁੰਦੀ ਜਿੱਦਾਂ ਨੈਟਵਰਕ ਨੈਟਵਰਕ ਹੁੰਦੀ ਹੈ ਇਹਦਾ ਨੌਲੇਜ ਪਾਵਰ ਵੀ ਹੁੰਦੀ ਹੈ ਜਿੰਨੀ ਨੌਲੇਜ ਹੋਏਗੀ ਓਨਾ ਹੀ ਆਪਾਂ ਵਧੀਆ ਡਿਸੀਜਨ ਮੇਕ ਕਰ ਸਕਦੇ ਹਾਂ
0: ਜੀ ਬਿਲਕੁਲ
1: ਹਾਂਜੀ ਕਿਸੇ ਵੀ ਤਰ੍ਹਾਂ ਦੇ ਹੋਣ
0: ਅਖੋ ਅੱਛਾ ਰਾਜੇਸ਼ ਸਾਹਿਬ ਦੇਖੋ ਮੈਂ ਕਈ ਵਾਰੀ ਸੋਚਣਾ ਨਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਇਹਦਾ ਜਿਹੜਾ ਇੱਕ ਕੁਆਲਿਟੀ ਹੈ
1: ਜੀ ਜੀ
0: ਇੱਕ ਕਿਸਮ ਦਾ ਵਰਲਡ ਕਲਾਸ ਪ੍ਰੋਗਰਾਮ ਹੈ
1: ਬਿਲਕੁਲ
0: ਨਾਰਥ ਈਸਟ ਦੇ ਵਿੱਚ ਸਾਡੇ ਘਰ ਜਿਹੜੇ ਸਪੈਸ਼ਲੀ ਨਾਰਥ ਈਸਟ ਕੁਆਡਰੈਂਟ ਚ ਰਹਿੰਦੇ ਨੇ ਉਹਨਾਂ ਨੂੰ ਮੈਂ ਗੱਲ ਕਰ ਰਿਹਾ ਸਾਰਿਆਂ ਵਾਸਤੇ ਓਪਨ ਹੈ ਲੇਕਿਨ ਕਿਉਂਕਿ ਇਹ ਪ੍ਰੋਗਰਾਮ ਪੰਜਾਬੀ ਦਾ ਤੇ ਪੰਜਾਬੀ ਭਾਈਚਾਰੇ ਦੀ ਮੈਂ ਗੱਲ ਕਰਾਂਗਾ ਸਾਡੇ ਘਰ ਦੇ ਕੋਲ ਐਡਾ ਬਿਹਤਰੀਨ ਪ੍ਰੋਗਰਾਮ ਫ੍ਰੀ ਆਫ ਕਾਸਟ ਅਰੇਂਜ ਕਰਨਾ ਸਾਡੇ ਲਈ ਇੱਕ ਨਿਮਤ ਤੋਂ ਘੱਟ ਨਹੀਂ ਹੈਗਾ ਬੜੀ ਅੱਛੀ ਅਪਰਚੁਨਿਟੀ ਹੈ ਜਿੱਥੇ ਅਸੀਂ ਆ ਕੇ ਇੱਕ ਦੂਜੇ ਦੇ ਬਾਰੇ ਚ ਲਰਨ ਕਰ ਸਕਦੇ ਹਾਂ ਜਾਣਕਾਰੀ ਲੈ ਸਕਦੇ ਹਾਂ ਇੱਕ ਦੂਜੇ ਦੇ ਨਾਲ ਤਾਲੁਕਾਤ ਵਧਾ ਸਕਦੇ ਹਾਂ ਇੱਕ ਦੂਜੇ ਦੀ ਇੱਜ਼ਤ ਕਰ ਸਕਦੇ ਹਾਂ ਤੇ ਮੈਂ ਸਮਝਣਾ ਬੜਾ ਅੱਛਾ ਮੌਕਾ ਹੈ ਸਾਨੂੰ ਇਹਦੇ ਤੋਂ ਫਾਇਦਾ ਉਠਾਉਣਾ ਚਾਹੀਦਾ ਔਰ ਅਸੀਂ ਜਿਹੜੇ ਐਜ਼ ਏ ਆਰਗਨਾਈਜ਼ਰ ਐਜ਼ ਏ ਵਾਲੰਟੀਅਰ ਜਿਹੜੇ ਪ੍ਰੋਗਰਾਮ ਦੇ ਹਾਂ ਅਸੀਂ ਤੁਹਾਨੂੰ ਦਾਵਤ ਦਿੰਦੇ ਹਾਂ ਇਸ ਸਬਰੰਗ ਰੇਡੀਓ ਦੇ ਰਾਹੀਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਦੇ ਵਿੱਚ ਸ਼ਾਮਲ ਹੋਵੋਗੇ
1: ਬਿਲਕੁਲ ਜੀ ਤੁਸੀਂ ਸਬਰੰਗ ਦਾ ਨਾਂ ਲਿਆ ਸਬਰੰਗ ਦਾ ਮਤਲਬ ਵੀ ਇਹੀ ਮਕਸਦ ਹੀ ਹੈ ਸਾਡਾ ਕਿ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣਾ ਸਾਰਿਆਂ ਵਾਸਤੇ ਸਾਂਝਾ ਮੈਸੇਜ ਦੇਣਾ ਤਾਂ ਕਿ ਤੁਸੀਂ ਪਹੁੰਚੋ ਤੇ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਤੇ ਹੋਣਾ ਹੀ ਨਹੀਂ ਮੈਂ ਕਿਉਂਕਿ ਇਹ ਤੁਹਾਨੂੰ ਆਪਣੇ ਗਰੰਟੀ ਦੇ ਨਾਲ ਕਹਿ ਸਕਦਾ ਕਿਉਂਕਿ ਉੱਥੇ ਪੂਰਾ ਬਿਜ਼ੀ ਹੁੰਦਾ ਆਲ ਦਾ ਟਾਈਮ ਜਿਵੇਂ ਜਿਵੇਂ ਜੇ ਕੋਈ ਦੋਸਤ ਹੋਰ ਆਉਂਦੇ ਰਹਿੰਦੇ ਨੇ ਤੇ ਹੋਰ ਵੀ ਸੀਟਿੰਗ ਦਾ ਅਰੇਂਜ ਕਰਦੇ ਰਹਿੰਦੇ ਨੇ ਜਾਂ ਉੱਥੇ ਮੌਕਾ ਉਸ ਤਰ੍ਹਾਂ ਦਾ ਬਣਿਆ ਹੁੰਦਾ ਕਿ ਵੀ ਤੇ ਚੰਗਾ ਇੱਕ ਇਕੱਠ ਦੇਖਣ ਨੂੰ ਮਿਲਦਾ ਜਿਹੜੇ ਚੰਗੇ ਲਰਨਰ ਲੋਕੀ ਨੇ ਜਾਂ ਲਰਨ ਲੋਕੀ ਨੇ ਜਿਹੜੇ ਸਿੰਸੀਅਰ ਹੁੰਦੇ ਨੇ ਐਜੂਕੇਸ਼ਨ ਨੂੰ ਲੈ ਕੇ ਨੌਲੇਜ ਨੂੰ ਲੈ ਕੇ ਉਹ ਸਾਰੇ ਬੰਦੇ ਜਿਹੜੇ ਆ ਇਸ ਪ੍ਰੋਗਰਾਮ 'ਚ ਪਾਰਟੀਸਪੇਟ ਕਰਦੇ ਆ ਸੋ ਇਹਦਾ ਫੋਰਮ ਵੀ ਹੈ ਜਿਹੜੇ ਦੋਸਤ ਦੇਖ ਰਹੇ ਨੇ ਆਪਣਾ ਫੇਸਬੁੱਕ ਦੇ ਉੱਤੇ ਉਹਨਾਂ ਵਾਸਤੇ ਵੀ ਇਹ ਇਹਨਾਂ ਦੀ ਜਾਣਕਾਰੀ ਹੈ ਇੱਥੇ ਤੁਸੀਂ ਸਕੈਨ ਕਰਕੇ QR ਕੋਡ ਦੇ ਉੱਤੇ ਵੀ ਤੇ ਈਵੈਂਟ ਦੇ ਉੱਤੇ ਰਜਿਸਟਰਡ ਕਰ ਸਕਦੇ ਹੋ ਤੇ ਇੱਥੇ ਪ੍ਰੋਗਰਾਮ ਦੇ ਵਿੱਚ ਪਹੁੰਚ ਵੀ ਸਕਦੇ ਹੋ ਸੋ ਬਿਲਕੁਲ ਤੇ ਨੇਮ ਸਾਹਿਬ ਹੋਰ ਕੋਈ ਇਸ ਪ੍ਰੋਗਰਾਮ ਦੇ ਬਾਰੇ ਗੱਲਬਾਤ ਜਿਹੜੀ ਤੁਹਾਨੂੰ ਲੱਗਦਾ ਹੈ
0: ਜੀ ਬਹੁਤ ਮਿਹਰਬਾਨੀ ਇਹ ਚੁੱਕੇ ਇੱਕ ਰੈਗੂਲਰ ਇਵੈਂਟ ਹੈ ਔਰ ਅਸੀਂ ਹਰ ਵਾਰੀ ਕੋਸ਼ਿਸ਼ ਕਰਨੇ ਆ ਕਿ ਜਿਹੜੇ ਸਾਡੇ ਪਾਰਟਿਸਪੇਟ ਹੁੰਦੇ ਨੇ ਉਹਨਾਂ ਕੋਲੋਂ ਫੀਡਬੈਕ ਲਈਏ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਨੈਕਸਟ ਟਾਈਮ ਇਹਦੇ 'ਚ ਪੋਜ਼ਿਟਿਵ ਇੰਪਰੂਵਮੈਂਟ ਕੀਤੀ ਜਾਏ ਦੇਖੋ ਆਲਵੇਜ਼ ਕੁਛ ਨਾ ਕੁਛ ਰੂਮ ਤੇ ਹੁੰਦਾ ਹੀ ਹੁੰਦਾ
1: ਬਿਲਕੁਲ
0: ਤੇ ਅਸੀਂ ਇਹ ਵੀ ਚਾਹਵਾਂਗਾ ਕਿ ਅਗਰ ਤੁਸੀਂ ਆਓ ਜਾਂ ਅਗਰ ਤੁਸੀਂ ਕਿਸੇ ਵਜ੍ਹਾ ਨਾਲ ਨਹੀਂ ਆ ਸਕੇ ਤੇ

0: ਤੁਸੀਂ ਰਾਜੇਸ਼ ਸਿੰਗਰਾਲ ਸਾਹਿਬ ਦੇ ਜਿਹੜੇ ਫੇਸਬੁੱਕ ਤੋਂ ਵੀ ਵਾਚ ਕਰ ਸਕਦੇ ਹੋ ਜਾਂ ਹੋਰ ਮੇਰਾ ਖਿਆਲ ਉਹਦਾ ਲਾਈਵ ਸਟ੍ਰੀਮ ਵੀ ਹੁੰਦਾ ਉਹ ਪ੍ਰੋਗਰਾਮ ਕਿਸੇ ਤਰੀਕੇ ਨਾਲ ਵੀ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਦੇਖ ਕੇ ਆਪਣੀ ਰਾਏ ਸਾਨੂੰ ਦਿਓ ਕਿ ਕਿਸ ਤਰ੍ਹਾਂ ਅਸੀਂ ਆਇੰਦਾ ਵਾਸਤੇ ਉਹਨੂੰ ਬਿਹਤਰ ਕਰ ਸਕਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਕੋਸ਼ਿਸ਼ ਕਰੋਗੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੀ ਔਰ ਇਹਦੇ ਤੁਹਾਡੀ ਇਸ ਜਿਹੜੀ ਸਪੋਰਟ ਹੈ ਜਾਂ ਤੁਹਾਡੀ ਜਿਹੜੀ ਇਨਕਰੇਜਮੈਂਟ ਹੈ ਉਹਦੇ ਨਾਲ ਇਹ ਫਾਇਦਾ ਹੁੰਦਾ ਹੈ ਕਿ ਅਸੀਂ ਇਹੋ ਜਿਹੇ ਹੋਰ ਕਈ ਪ੍ਰੋਗਰਾਮ ਸਾਲ 'ਚ ਮਸਜਿਦ ਬੈਤੁਲ ਨੂਰ 'ਚ ਲਿਆਉਂਦੇ ਰਹਿੰਦੇ ਹਾਂ ਜਿਹੜੇ ਮਲਟੀ ਫੇਥ ਹੁੰਦੇ ਨੇ ਮਲਟੀ ਕਲਚਰਲ ਹੁੰਦੇ ਨੇ ਉਹਦੇ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੀਆਂ ਕਮਿਊਨਿਟੀਜ਼ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਇੱਕ ਮੈਸੇਜ ਜਿਹੜਾ ਉਹ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਜਾਵੇ ਇਹੀ ਕੋਸ਼ਿਸ਼ ਇਸ ਪ੍ਰੋਗਰਾਮ 'ਚ ਵੀ ਹੋਏਗੀ ਅਤੇ ਕਹਿੰਦੇ ਨੇ ਕਿ ਲੁਕਿੰਗ ਫਾਰਵਰਡ ਟੂ ਸੀ ਯੂ ਦੇਅਰ ਅੱਲਾਹ ਤਾਲਾ ਤੁਹਾਨੂੰ ਰੱਬ ਨੂੰ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਉਮੀਦ ਹੈ ਕਿ ਤੁਹਾਡੇ ਨਾਲ ਜਲਦ ਮੁਲਾਕਾਤ ਹੋਏਗੀ
1: ਜੀ ਬਿਲਕੁਲ ਜੀ ਥੈਂਕ ਯੂ ਵੈਰੀ ਮੱਚ ਨੇਮ ਸਾਹਿਬ ਬਹੁਤ ਵਧੀਆ ਤੁਸੀਂ ਆਪਣਾ ਮੈਸੇਜ ਦਿੱਤਾ ਅਤੇ ਇੱਕ ਵਾਰੀ ਤੁਹਾਨੂੰ ਫਿਰ ਤੋਂ ਦੱਸ ਦਈਏ ਵੀ ਰਿਲੀਜੀਅਸ ਫਾਊਂਡਰਸ ਡੇ ਜਿਹੜਾ ਇਹ ਹੋਣ ਜਾ ਰਿਹਾ ਸ਼ਨੀਵਾਰ ਅਕਤੂਬਰ 31 ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਹੋਏਗਾ ਬੈਤਨੂਰ ਮੋਸਕ ਦੇ ਅੰਦਰ ਇਹ ਪ੍ਰੋਗਰਾਮ ਹੁੰਦਾ ਫਰੀ ਆਫ ਕੋਸਟ ਪ੍ਰੋਗਰਾਮ ਹੁੰਦਾ ਅਤੇ ਸੇਫ ਐਂਡ ਸਿਕਿਓਰ ਪਲੇਸ ਹੁੰਦੀ ਹੈ ਇਹਨਾਂ ਦੇ ਵਲੰਟੀਅਰ ਜਿਹੜੇ ਨੇ ਪੂਰਾ ਧਿਆਨ ਰੱਖਦੇ ਨੇ ਬਾਹਰੋਂ ਆਉਣ ਜਾਣ ਵਾਲੇ ਸਾਰੇ ਕਿਸੇ ਕਈ ਵਾਰੀ ਕੋਈ ਬੰਦਾ ਇਹ ਸੋਚ ਰਹਿੰਦਾ ਵੀ ਸ਼ਾਇਦ ਰਿਲੀਜੀਅਸ ਪ੍ਰੋਗਰਾਮਾਂ ਦੇ ਉੱਤੇ ਅੱਜ ਕੱਲ੍ਹ ਆਪਾਂ ਬਹੁਤ ਮਿਸਹੈਪ ਵੀ ਹੁੰਦੇ ਦੇਖਦੇ ਹਾਂ ਬਟ ਇਹਨਾਂ ਦੀ ਪ੍ਰੋਟੈਕਸ਼ਨ ਕਾਫੀ ਵਧੀਆ ਤਰੀਕੇ ਨਾਲ ਹੁੰਦੀ ਹੈ ਤਾਂ ਕਿ ਕੋਈ ਵੀ ਜਿਹੜਾ ਅਣਪਛਾਤਾ ਬੰਦਾ ਜਾਂ ਕੋਈ ਇਨਸਾਨ ਜਿਹੜਾ ਉੱਥੇ ਅੰਦਰ ਨਾ ਆ ਸਕੇ ਅਤੇ ਸਿਕਿਓਰ ਹੁੰਦਾ ਸੋ ਈਵੈਂਟ ਬ੍ਰਾਈਟ ਦੇ ਉੱਤੇ ਜਾ ਕੇ ਤੁਸੀਂ ਇਹਦੀ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ ਰਜਿਸਟ੍ਰੇਸ਼ਨ ਕੀਤੀ ਹੋਏਗੀ ਇਹਨਾਂ ਨੂੰ ਆਈਡੀਆ ਲੱਗ ਜਾਂਦਾ ਵੀ ਕਿੰਨੇ ਲੋਕ ਆ ਰਹੇ ਨੇ ਕੌਣ ਕੌਣ ਆ ਰਿਹਾ ਤਾਂ ਕਿ ਉਹਦੇ ਅਕੋਰਡਿੰਗ ਫਿਰ ਇਹ ਪ੍ਰੈਪਰੇਸ਼ਨ ਜਿਹੜੀ ਵਧੀਆ ਤਰੀਕੇ ਨਾਲ ਕਰ ਲੈਣਗੇ ਬਟ ਜੇ ਜਾਓਗੇ ਅਤੇ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਵੀ ਜਾਣ ਪਾਓਗੇ ਅਤੇ ਦੂਜੇ ਧਰਮ ਦੇ ਸਾਰੇ ਹੀ ਧਰਮਾਂ ਦੇ ਸਪੀਕਰ ਜਿਹੜੇ ਨੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਇਸਲਾਮ ਨੂੰ ਤੁਸੀਂ ਇੱਕ ਪਾਸੇ ਰੱਖਿਆ ਅਤੇ ਹਿੰਦੂਇਜ਼ਮ ਨੂੰ ਦੂਜੇ ਪਾਸੇ ਰੱਖਿਆ ਅਤੇ ਉਹਨਾਂ ਦੇ ਵਿਚਕਾਰ ਜਿਹੜੇ ਬਾਕੀ ਦੇ ਧਰਮ ਜਿਹੜੇ ਨੇ ਫੋਟੋ ਮੈਂ ਕੁਇਕਲੀ ਪੜ੍ਹ ਦਿੰਦਾ ਮੈਂ ਹਾਂਜੀ ਹਿੰਦੂਇਜ਼ਮ ਬੁੱਧੀਜ਼ਮ ਜੁਦੀਜ਼ਮ ਕ੍ਰਿਸਚੈਨਿਟੀ ਸਿੱਖੀਜ਼ਮ ਅਤੇ ਇਸਲਾਮ ਇਸਲਾਮ ਕਿਉਂਕਿ ਤੁਸੀਂ ਆਪ ਪ੍ਰੋਗਰਾਮ ਕਰਵਾ ਰਹੇ ਹੋ ਅਤੇ ਦੈਟਸ ਵਾਈ ਇਹਨਾਂ ਦੀ ਕੋਸ਼ਿਸ਼ ਹੈ ਵੀ ਆਪਾਂ ਆਪਣੇ ਆਪ ਨੂੰ ਪਿੱਛੇ ਰੱਖੀਏ ਤਾਂ ਕਿ ਬਾਕੀ ਜਿਹੜੇ ਧਰਮਾਂ ਨੂੰ ਮੌਕਾ ਦਿੱਤਾ ਜਾਵੇ ਉੱਥੇ ਆ ਕੇ ਅਤੇ ਬੋਲਣ ਬਟ ਇਟਸ ਜਸਟ ਇਹ ਸਿੰਬੋਲਿਕ ਇਹਦਾ ਕੋਈ ਮਤਲਬ ਨਹੀਂ ਇਹਦੇ ਜਸਟ ਮੈਂ ਮਜ਼ਾਕੀਆ ਜਾਂ ਕਹਿ ਲਓ ਫਨ ਦੇ ਪੁਆਇੰਟ ਆਫ ਨਾ ਕਹਿਣਾ ਅਹਿਮਦੀਆ ਮੁਸਲਿਮ ਜਮਾਤ ਜਿਹੜੀ ਹੈ ਜੀ ਆਪਣੇ ਇਹਨਾਂ ਪ੍ਰੋਗਰਾਮਾਂ ਕਰਕੇ ਕਾਫੀ ਮਸ਼ਹੂਰ ਹੈ ਕਿ ਵੀ ਇਹ ਵਧੀਆ ਵਧੀਆ ਪ੍ਰੋਗਰਾਮ ਕਰਵਾਉਂਦੇ ਆ ਅਤੇ ਉੱਥੇ ਤੁਹਾਨੂੰ ਵਧੀਆ ਖਾਣਾ ਵੀ ਖਾਣ ਨੂੰ ਦਿੰਦੇ ਆ ਅਤੇ ਮਿਲਣ ਗਿਲਣ ਦਾ ਮੌਕਾ ਜਿਹੜਾ ਦਿੰਦੇ ਆ ਇਹਦੇ ਇਹਦੇ 'ਚ ਜੋ ਵੀ ਰਿਫਰੈਸ਼ਮੈਂਟ ਹੋਏਗੀ ਨਹੀਂ ਹੋਏਗੀ ਬਟ ਪ੍ਰੋਗਰਾਮ ਜਿਹੜਾ 5 ਵਜੇ ਹੈਗੀ ਹੈ ਰਿਫਰੈਸ਼ਮੈਂਟ ਸੋਰੀ ਮੈਂ ਦੇਖਣੀ ਪ੍ਰੋਗਰਾਮ 3 ਵਜੇ ਸਟਾਰਟ ਹੋਣਾ 5 ਵਜੇ ਰਿਫਰੈਸ਼ਮੈਂਟ ਵੀ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਮੇਰੇ ਵਰਗਾ ਵੈਸੇ ਮੈਂ ਆਪਣਾ ਤਾਂ ਨਹੀਂ ਕਹਿੰਦਾ ਬਟ ਕਈ ਐਸੇ ਦੋਸਤ ਹੁੰਦੇ ਨੇ ਜਿਹੜੇ ਕਹਿੰਦੇ ਚੱਲ ਥੋੜ੍ਹੀ ਜਿਹੀ ਲਾਸਟ 'ਤੇ ਹਾਜ਼ਰੀ ਲਵਾ ਲੈਂਦੇ ਹਾਂ ਉਹਨਾਂ ਦਾ ਇੰਟਰਸਟ ਜਿਹੜਾ ਜ਼ਿਆਦਾ ਲੋਕਾਂ ਨੂੰ ਮਿਲਣ 'ਚ ਹੁੰਦਾ ਕਿ ਲੋਕਾਂ ਦੇ ਨਾਲ ਮਿਲਦੇ ਹਾਂ ਬਟ ਟਾਈਮ ਦੇ ਨਾਲ ਪਹੁੰਚੋਗੇ ਤਾਂ ਵਧੀਆ ਨੌਲੇਜ ਵੀ ਲਓਗੇ ਅਤੇ ਲੋਕਾਂ ਨੂੰ ਵੀ ਮਿਲ ਸਕਦੇ ਹੋ ਸੋ ਇਹ ਪ੍ਰੋਗਰਾਮ ਜਿਹੜਾ 31 ਅਕਤੂਬਰ ਨੂੰ ਸ਼ਨੀਵਾਰ ਵਾਲੇ ਦਿਨ ਹੋਣ ਜਾ ਰਿਹਾ ਫੋਨ ਨੰਬਰ ਨਈਮ ਸਾਹਿਬ ਆਪਣਾ ਇੱਕ ਵਾਰੀ ਫਿਰ ਤੋਂ ਬੋਲੋ
0: ਜੀ ਮੇਰਾ ਨੰਬਰ 4030650920 406-360-5920 ਇਹਦੇ 'ਤੇ ਤੁਸੀਂ ਟੈਕਸਟ ਕਰ ਸਕਦੇ ਹੋ ਜਾਂ ਵੋਇਸ ਮੇਲ ਛੱਡ ਸਕਦੇ ਹੋ ਜਾਂ ਅਗਰ ਫੋਨ ਆਨਸਰ ਹੋ ਗਿਆ ਤਾਂ ਫੋਨ 'ਤੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ
1: ਜੀ ਬਿਲਕੁਲ ਜੀ ਇਹ ਸਾਰੇ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਥੈਂਕ ਯੂ ਵੈਰੀ ਮੱਚ ਨਈਮ ਸਾਹਿਬ ਤੁਹਾਡਾ ਪਹੁੰਚਣ ਤੇ
0: ਬਹੁਤ ਮਿਹਰਬਾਨੀ ਤੁਸੀਂ ਮੌਕਾ ਦਿੱਤਾ ਆਪਣੇ ਸੁਣਨ ਵਾਲਿਆਂ ਦੇ ਨਾਲ ਗੱਲਬਾਤ ਕਰਨ ਦਾ ਸਾਰਿਆਂ ਦਾ ਰੱਬ ਰੱਖਾ
1: ਜੀ ਲਓ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਾਂਗੇ ਦੂਸਰੇ ਅਤੇ ਤੀਸਰੇ ਗੈਸਟ ਵੀ ਸਾਡੇ ਕੋਲ ਜਿਹੜੇ ਨੇ ਪਹੁੰਚ ਚੁੱਕੇ ਆ

0: ਦੇ ਵਿੱਚ ਆਪਾਂ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਰੈਫਰੈਂਡਮ ਲੋਕਾਂ ਨੂੰ ਐਜੂਕੇਟ ਕਰ ਰਹੇ ਹੋ ਸੋ ਅਤੇ ਉਹਦੇ ਸਿਲਸਿਲੇ 'ਚ ਕੁਛ ਇੱਕ ਪ੍ਰੋਗਰਾਮ ਵੀ ਰੱਖੇ ਨੇ ਸੋ ਮੈਂ ਚਾਹਾਂਗਾ ਥੋੜ੍ਹੀ ਜਿਹੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਹੋਣ ਜਾ ਰਿਹਾ ਅਤੇ ਕਦੋਂ ਹੋਣ ਜਾ ਰਿਹਾ
1: ਬਿਲਕੁਲ ਭਾਜੀ ਜਿਹੜਾ ਇਹ ਸੈਪਰੇਸ਼ਨ ਰੈਫਰੈਂਡਮ ਆ ਇਹ ਪ੍ਰੀਮੀਅਰ ਵੱਲੋਂ ਤੇ ਇਹਨਾਂ ਦੀ ਪਾਰਟੀ ਯੂਸੀਪੀ ਵੱਲੋਂ ਅਲਬਰਟਾ ਦੇ ਉੱਪਰ ਥੋਪਿਆ ਗਿਆ ਜੀ ਉਹ ਸਿਰਫ ਤੇ ਸਿਰਫ ਜਿਹੜਾ ਯੂਸੀਪੀ ਪਾਰਟੀ ਦੇ ਵਿੱਚ ਜਿਹੜਾ ਸੈਪਰੇਟਿਸਟ ਇੱਕ ਵਿੰਗ ਆ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਤੇ ਉਹਨਾਂ ਨੂੰ ਸੈਪਰੇਟ ਉਹਨਾਂ ਨੂੰ ਕੇਟਰ ਕਰਨ ਦੇ ਵਾਸਤੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਇਹ ਲੋਕਾਂ ਨੂੰ ਡਿਸਟਰੈਕਟ ਕਰਨ ਵਾਸਤੇ ਰੀਅਲ ਇਸ਼ੂਜ਼ ਤੋਂ ਰੀਅਲ ਇਸ਼ੂਜ਼ ਜਿਹੜੇ ਹੈਗੇ ਆ ਚਾਹੇ ਉਹ ਅਫੋਰਡੇਬਿਲਿਟੀ ਆ ਉਹ ਹੈਲਥ ਕੇਅਰ ਆ ਉਹ ਐਜੂਕੇਸ਼ਨ ਆ ਉਹ ਸਾਡੀ ਇਕਾਨਮੀ ਆ ਸਾਡੀਆਂ ਜੋਬਸ ਨੇ ਬੱਚਿਆਂ ਦਾ ਫਿਊਚਰ ਹੈ ਜੀ ਉਹ ਸਭ ਤੋਂ ਲੋਕਾਂ ਨੂੰ ਡਿਸਟਰੈਕਟ ਕਰਨ ਦੇ ਵਾਸਤੇ ਸੈਪਰੇਸ਼ਨ ਰਿਫੰਡਮ ਕਰਵਾਇਆ ਜਾ ਰਿਹਾ ਜੀ ਉਹ ਵੀ ਉਸ ਟਾਈਮ ਕਰਵਾ ਰਿਹਾ ਜਦੋਂ ਕੈਨੇਡਾ ਇੱਕ ਟੈਰਿਫ ਵਾਰ ਦੇ ਵਿੱਚ ਲੰਘ ਰਿਹਾ ਜੀ ਇੱਕ ਟ੍ਰੇਡ ਵਾਰ ਦੇ ਵਿੱਚ ਲੰਘ ਰਿਹਾ ਸਭ ਤੋਂ ਪਹਿਲਾਂ ਤੇ ਹੋਣਾ ਨਹੀਂ ਚਾਹੀਦਾ ਸੀ ਭਾਜੀ ਫਿਰ ਐਨਡੀਪੀ ਇਸ ਰਿਫੰਡਮ ਦੇ ਵਾਸਤੇ ਐਨਡੀਪੀ ਨੇ 11 ਰੈਲੀ ਜਿਹੜੀਆਂ ਅਲਬਰਟਾ ਵਾਈਡ ਰੱਖੀਆਂ ਨੇ ਜੀ ਤੇ ਸਾਰੀਆਂ ਜਿਹੜੀਆਂ ਕਮਿਊਨਿਟੀ ਅਸੀਂ ਜਾ ਰਹੇ ਹਾਂ ਕਮਿਊਨਿਟੀ ਆਰਗੇਨਾਈਜੇਸ਼ਨ ਦੇ ਵਿੱਚ ਸਾਰੀਆਂ ਕਮਿਊਨਿਟੀਜ਼ ਦੇ ਕੋਲੇ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਵਿੱਚ ਇਹ ਆਪਣੀ ਕਮਿਊਨਿਟੀ ਨੂੰ ਅਲਬਰਟਨ ਨੂੰ ਅਵੇਅਰ ਕਰਨ ਦੇ ਵਾਸਤੇ ਜੀ ਇਹ ਹੋ ਰਿਹਾ ਭਾਜੀ ਵੀ ਜਿਹੜੇ 20% ਮਾਈਨੋਰਿਟੀ ਜਿਹੜੇ ਬੰਦੇ ਸੈਪਰੇਸ਼ਨ ਦੇ ਹੱਕ ਦੇ ਵਿੱਚ ਨੇ ਉਹ ਬਹੁਤ ਐਕਟਿਵ ਨੇ ਤੇ ਨਾਲ ਜਿਹੜਾ ਆਪਣੀ ਕਮਿਊਨਿਟੀਜ਼ ਨੇ ਇਹ ਕੰਮ ਕਾਜ ਦੇ ਵਿੱਚ ਬਹੁਤ ਕਹਿ ਲਓ ਤੁਸੀਂ ਵੀ ਬਿਜ਼ੀ ਨੇ ਰੁੱਝੇ ਹੋਏ ਨੇ ਤੇ ਆਪਣਾ ਵੋਟਿੰਗ ਟਰਨਆਊਟ ਬਹੁਤ ਘੱਟ ਹੁੰਦਾ ਜੀ ਸੋ ਆਪਾਂ ਇਹ ਰੈਲੀ ਰੱਖ ਰਹੇ ਹਾਂ ਵੀ ਕਮਿਊਨਿਟੀ ਨੂੰ ਅਵੇਅਰ ਕਰਨ ਵਾਸਤੇ ਕਿ ਤਾਂ ਕਿ ਤੁਸੀਂ ਜ਼ਰੂਰ ਜਾਓ ਤੇ ਇਸ ਰੈਫਰੈਂਡਮ ਦੇ ਵਿੱਚ ਵੋਟ ਜ਼ਰੂਰ ਕਰੋ ਜੀ
0: ਜੀ ਬਿਲਕੁਲ ਜੀ ਇਹ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜ਼ਿਆਦਾ ਲੋਕੀ ਗੁੰਮਰਾਹ ਹੋਏ ਪਏ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿੱਦਾਂ ਰੈਫਰੈਂਡਮ ਦੇ ਵਿੱਚ ਐਕਟ ਕਰੀਏ ਉਹ ਸਮਝਦੇ ਆ ਵੀ ਸ਼ਾਇਦ ਵੋਟਾਂ ਨਹੀਂ ਵੀ ਪਾਵਾਂਗੇ ਤੇ ਤਦ ਵੀ ਚੱਲ ਜਾਏਗਾ ਬਟ ਜੇ ਲੋਅਰ ਵੋਟਰ ਟਰਨਆਊਟ ਹੋਇਆ ਤੇ ਉਹਦੇ ਨਾਲ ਜਿਹੜਾ ਇਹ ਉਲਟਾ ਵੀ ਕੰਮ ਹੋ ਸਕਦਾ
1: ਬਿਲਕੁਲ ਭਾਜੀ ਇਹ ਆਪਣੇ ਕੋਲੇ ਲਾਈਵ ਐਗਜ਼ਾਮਪਲ ਆ ਜੀ ਬ੍ਰੈਕਸਿਟ ਦੇ ਵਿੱਚ ਜਦੋਂ ਹੋਇਆ ਸੀ ਉਦੋਂ ਲੋਕਾਂ ਨੇ ਸੋਚਿਆ ਇੰਗਲੈਂਡ ਦੇ ਵਿੱਚ ਵੀ ਇਹ ਕਦੇ ਹੋ ਨਹੀਂ ਸਕਦਾ ਵੀ ਹੋਣਾ ਨਹੀਂ ਜਾਣ ਲੱਗਦਾ ਵੀ ਸਾਡੀ ਇੱਕ ਵੋਟ ਦੇ ਨਾਲ ਕੀ ਫਰਕ ਪੈਣਾ ਮੈਜੋਰਿਟੀ ਲੋਕ ਨਹੀਂ ਨਿਕਲੇ ਹੈਗੇ ਜੀ ਤੇ 51% ਦੇ ਨਾਲ ਜਿਹੜਾ ਬ੍ਰੈਕਸਿਟ ਉੱਥੋਂ ਅਲੱਗ ਹੋ ਗਿਆ ਸੀ ਤੇ ਦੂਜੇ ਦਿਨ ਜਦੋਂ ਲੋਕ ਉੱਠੇ ਤੇ ਬਹੁਤ ਪਛਤਾਏ ਵੀ ਕਾਸ਼ ਹੋ ਕੇ ਤੇ ਟਾਈਮ ਕੱਢਦੇ ਤੇ ਉੱਥੇ ਜਾ ਕੇ ਵੋਟ ਪਾਉਂਦੇ ਤੇ ਆਪਾਂ ਨੇ ਚਾਹੁੰਦੇ ਵੀ ਉਹੀ ਸਿਚੁਏਸ਼ਨ ਇੱਥੇ ਦੁਬਾਰਾ ਹੋਵੇ ਤੇ ਦੂਜਾ ਜਿਹੜਾ ਇੱਕ ਇਹਦਾ ਰੀਜ਼ਨ ਇਹ ਵੀ ਹੈਗਾ ਭਾਜੀ ਜੇ ਵੋਟਾਂ ਥੋੜੀਆਂ ਤੇ ਆਪਾਂ ਵਿਨ ਕਰਦੇ ਹਾਂ ਤਾਂ ਉਹ ਜਿਹੜੀ ਮੂਵਮੈਂਟ ਆ ਉਹ ਜਿਹੜੇ ਲੋਕੀ ਹੈਗੇ ਉਹ ਦੁਬਾਰਾ ਫੇਰ ਵੀ ਟਰਾਈ ਕਰ ਸਕਦੇ ਆ ਰੈਫਰੈਂਡਮ ਕਰਵਾਉਣ ਦੇ ਜੀ
0: ਜੀ ਬਿਲਕੁਲ ਜੀ ਵੈਸੇ ਕੱਲ ਮੰਡੇ ਕੱਲ ਨੂੰ ਕੱਲ ਡੈਨਲ ਸਮਿਥ ਦੀ ਇੰਟਰਵਿਊ ਇੱਕ ਲਾਈਵ ਹੋਣੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਤਾਂ ਵੈਸੇ ਆਲਰੇਡੀ ਥੋੜ੍ਹੀ ਜਿਹੀ ਗੱਲਬਾਤ ਦੱਸਦੀ ਹੈ ਵੀ ਜੇ ਰੈਫਰੈਂਡਮ ਦੇ ਵਿੱਚ ਉਹ ਫੇਲ ਹੋ ਜਾਂਦੇ ਆ ਸੈਪਰੇਟਿਸਟ ਦਾ ਜਿਹੜਾ ਮੁੱਦਾ ਤੇ ਫਿਰ ਉਹ ਜਦੋਂ ਤੱਕ ਉਹ ਪ੍ਰੀਮੀਅਰ ਰਹਿਣਗੇ ਉਹ ਇਸ ਇਸ਼ੂ ਨੂੰ ਦੁਬਾਰਾ ਨਹੀਂ ਲੈ ਕੇ ਆਣਗੇ ਤੁਸੀਂ
1: ਉਹ ਤਾਂ ਹੁਣ ਦੇਖੋ ਉਹ ਤਾਂ ਹੁਣ ਪਹਿਲਾਂ ਉਹਨਾਂ ਨੂੰ ਲੀਨੀਅੰਸੀ ਦੇਣ ਵਾਲੇ ਵੀ ਉਹਨਾਂ ਦਾ ਜਿਹੜਾ ਥ੍ਰੈਸ਼ਹੋਲਡ ਸੀਗਾ ਸਿਗਨੇਚਰ ਦਾ ਉਹ ਵੀ ਘਟਾਉਣ ਵਾਲੇ ਤੇ ਉਹਨਾਂ ਨੂੰ ਇੱਕ ਮਹੀਨਾ ਐਕਸਟਰਾ ਦੇਣ ਵਾਲੇ ਵੀ ਪ੍ਰੀਮੀਅਰ ਹੀ ਸੀਗੇ ਜੀ ਤੇ ਪਹਿਲਾਂ ਇਹਨਾਂ ਦੇ ਕੌਕਸ ਦੇ ਵਿੱਚੋਂ ਜਿਹੜੇ 5 ਮਿਨਿਸਟਰ ਨੇ ਤਾਂ ਉਹ ਇਸ ਟਾਈਮ ਇੰਸਟੈਡ ਆਫ ਵਰਕਿੰਗ ਫੋਰ ਅਲਬਰਟਾ ਉਹ ਬਾਹਰ ਟਰੈਵਲ ਕਰ ਰਹੇ ਨੇ ਇਹਨਾਂ ਦੇ ਆਪਦੇ ਕੌਕਸ ਦੇ ਵਿੱਚ ਕੁਛ ਐਮ ਐਲ ਏ ਜਿਹੜੇ ਹੈਗੇ ਆ ਉਹ ਓਪਨਲੀ ਸੈਪਰੇਸ਼ਨ ਦੀ ਸਪੋਰਟ ਕਰ ਰਹੇ ਆ ਤੇ ਪ੍ਰੀਮੀਅਰ ਬੀਂਗ ਅ ਲੀਡਰ ਉਹਨਾਂ ਦੇ ਅਗੇਂਸਟ ਤਾਂ ਕੋਈ ਐਕਸ਼ਨ ਨਹੀਂ ਲੈ ਰਹੇ ਜੀ ਸੋ ਇਹ ਤਾਂ ਜਦੋਂ ਦੀ ਕੈਲਗਰੀ ਸ਼ਾਹ ਦੀ ਬਾਈ ਇਲੈਕਸ਼ਨ ਹੋਈ ਆ ਲੋਕਾਂ ਨੇ ਇੱਕ ਬੜਾ ਸਟਰੋਂਗ ਮੈਸੇਜ ਭੇਜਿਆ ਉੱਥੇ ਐਨ ਡੀ ਪੀ ਨੂੰ ਸੀਟ ਦੇ ਕੇ ਤੇ ਯੂ ਸੀ ਪੀ ਨੂੰ ਹਰਾ ਕੇ ਉਸ ਤੋਂ ਬਾਅਦ ਪ੍ਰੀਮੀਅਰ ਨੇ ਤੇ ਇਹਨਾਂ ਦੀ ਪਾਰਟੀ ਨੇ ਸਾਰਾ ਜਿਹੜਾ ਲੋਕਾਂ ਨੂੰ ਸਟੈਂਪਸ ਉਹ ਚੇਂਜ ਕੀਤਾ ਹੋਇਆ ਪਹਿਲਾਂ ਸਵੇਰੇ ਕੁਛ ਕਹਿੰਦੇ ਆ ਸ਼ਾਮ ਨੂੰ ਕੁਛ ਕਹਿ ਦਿੰਦੇ ਆ ਜੀ ਸੋ ਇਹਨਾਂ ਤੇ ਟਰਸਟ ਕਰਨਾ ਬਹੁਤ ਮੁਸ਼ਕਲ ਹੈ ਜੀ ਇਹਨਾਂ ਨੇ ਤਾਂ ਪਹਿਲਾਂ ਏ ਪੀ ਪੀ ਦੀ ਗੱਲ ਨਹੀਂ ਸੀ ਕੀਤੀ ਇਹਨਾਂ ਨੇ ਤਾਂ ਪਹਿਲਾਂ ਅਲਬਰਟਾ ਨੂੰ ਅਲੱਗ ਕਰਨ ਦੀ ਗੱਲ ਨਹੀਂ ਸੀ ਕੀਤੀ ਜੀ ਇਹਨਾਂ ਤਾਂ ਹੈਲਥ ਕੇਅਰ ਨੂੰ ਪ੍ਰਾਈਵੇਟ ਗੱਲ ਕਰਨ ਦੀ ਗੱਲ ਨਹੀਂ ਕੀਤੀ ਸੀ ਇਹ ਤਾਂ ਕਹਿੰਦੇ ਸੀ ਅਸੀਂ ਕਦੇ ਨਹੀਂ ਕਰਾਂਗੇ ਜੀ ਹੁਣ ਸਾਰਾ ਕੁਛ ਕਰ ਰਹੇ ਆ ਜੀ
0: ਜੀ ਤੇ ਇਹਦੇ 'ਚ ਮੈਂ ਲੀਡਰ ਨਹੀਦ ਨੈਨਸ਼ੀ ਹੋਣਾਂ ਦੀ ਗੱਲਬਾਤ ਸੁਣ ਰਿਹਾ ਸੀ ਉਹ ਕਹਿੰਦੇ ਕਿ ਵੀ ਆਪਾਂ ਇੱਥੇ ਡੋਰ ਟੂ ਡੋਰ ਜਾ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਹਨਾਂ ਦੇ ਜਿਹੜੇ ਮੰਤਰੀ ਨੇ ਉਹ ਬਾਹਰ ਘੁੰਮ ਫਿਰੇ ਨੇ ਉਹਦੇ ਬਾਰੇ ਕੀ ਗੱਲਬਾਤ ਹੈਗੀ ਜੀ
1: ਬਿਲਕੁਲ ਭਾਜੀ ਜਿਹੜਾ ਅਸੀਂ ਆਪਦਾ ਸਾਰਾ ਕੁਛ ਛੱਡ ਕੇ ਇਹ ਹੁਣ ਅਸੀਂ ਸਟਰੋਂਗਰ ਅਲਬਰਟਾ ਦੀ ਯੂਨਾਈਟਡ ਕੈਨੇਡਾ ਦੀ ਕੈਂਪੇਨ ਤੇ ਲੱਗੇ ਹੋਏ ਹਾਂ ਜੀ ਅਸੀਂ ਡੋਰਾਂ ਤੇ ਵੀ ਜਾ ਰਹੇ ਹਾਂ ਇਵੈਂਟਸ ਵੀ ਰੱਖ ਰਹੇ ਹਾਂ ਕਮਿਊਨਿਟੀ ਆਰਗੇਨਾਈਜੇਸ਼ਨ ਦੇ ਵਿੱਚ ਵੀ ਜਾ ਰਹੇ ਹਾਂ ਜਿਹੜਾ ਸਾਡੇ ਸਾਰੇ ਵਲੰਟੀਅਰ ਨੇ ਤਕਰੀਬਨ 15,000 ਵਲੰਟੀਅਰ ਨੇ ਸਾਡੇ ਨਾਲ ਸਾਈਨ ਅਪ ਕੀਤਾ ਤੇ 1 ਮਿਲੀਅਨ ਬੰਦਾ ਸੀ।

0: ਜਿਹੜਾ ਮਾਰਕ ਕੀਤਾ ਜਿਹੜਾ ਇਹਦੇ ਵਿੱਚ ਜਿਹੜਾ ਯੈਸ ਟੂ ਕੈਨੇਡਾ ਤੇ ਨੋ ਟੂ ਦ ਰੈਸਟ ਦੇ ਵਿੱਚ ਵੋਟ ਪਾ ਰਿਹਾ। ਸੋ ਅਸੀਂ ਤਾਂ ਜਿਹੜਾ ਸਾਡੇ ਲਈ ਪੋਲੀਟਿਕਸ ਤੋਂ ਪਹਿਲਾਂ ਭਾਜੀ ਸਾਡੇ ਲਈ ਆਪਦੀਆਂ ਸੀਟਾਂ ਤੋਂ ਪਹਿਲਾਂ ਸਾਡੇ ਲਈ ਇਹ ਕੰਟਰੀ ਜਿਹਨੇ ਸਾਨੂੰ ਸਾਰਾ ਕੁਛ ਦਿੱਤਾ ਸਾਡੇ ਲਈ ਇਹ ਕੰਟਰੀ ਇੰਪੋਰਟੈਂਟ ਹੈ ਜੀ। ਜਿਹਨੇ ਇੱਥੇ ਚਾਹੇ ਕਿਸੇ ਵੀ ਕੰਟਰੀ ਤੋਂ ਕਿਸੇ ਵੀ ਕਲਚਰ ਤੋਂ ਕਿਸੇ ਵੀ ਭਾਸ਼ਾ ਬੋਲਦੇ ਲੋਕੀ ਚਾਹੇ ਕੋਈ ਪੜ੍ਹਿਆ ਲਿਖਿਆ ਵੱਧ ਪੜ੍ਹਿਆ ਲਿਖਿਆ ਘੱਟ ਪੜ੍ਹਿਆ ਲਿਖਿਆ ਚਾਹੇ ਕੋਈ ਅਮੀਰ ਆ ਗਰੀਬ ਆ ਸਾਰਿਆਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਖੁੱਲੀਆਂ ਬਾਹਾਂ ਦੇ ਨਾਲ ਸਾਨੂੰ ਵੈਲਕਮ ਕੀਤਾ। ਇਸ ਕੰਟਰੀ ਨੇ ਸਾਨੂੰ ਇੰਨਾ ਵਧੀਆ ਭਵਿੱਖ ਦਿੱਤਾ ਸਾਡੇ ਬੱਚਿਆਂ ਦਾ ਭਵਿੱਖ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਟਾਈਮ ਆ ਅਸੀਂ ਇਸ ਕੰਟਰੀ ਦੇ ਨਾਲ ਖੜੀਏ ਅਸੀਂ ਆਪਣੇ ਬੱਚਿਆਂ ਵਾਸਤੇ ਇੱਕ ਵਧੀਆ ਭਵਿੱਖ ਬਣਾ ਕੇ ਜਾਈਏ। ਸੋ ਸਾਡੇ ਲਈ ਜਿਹੜੀ ਸਾਡੀ ਪੋਲੀਟਿਕਸ ਆ ਜਿਹੜੀ ਨਿੱਜੀ ਸਾਡੀਆਂ ਪੋਲੀਟਿਕਸ ਆ ਉਹ ਮਹੱਤਵ ਨਹੀਂ ਰੱਖਦੀ ਇੱਥੇ ਸਾਡੇ ਵਾਸਤੇ ਕੈਨੇਡਾ ਤੇ ਅਲਬਰਟਾ ਜ਼ਿਆਦਾ ਇੰਪੋਰਟੈਂਟ ਹੈ ਜੀ।
1: ਜੀ ਬਿਲਕੁਲ ਜੀ ਤੇ ਇਹਦੇ ਵਾਸਤੇ ਤੁਸੀਂ ਦੱਸਿਆ ਵੀ ਪ੍ਰੋਗਰਾਮ ਵੀ ਰੱਖਿਆ ਕਦੋਂ ਰੱਖਿਆ ਪ੍ਰੋਗਰਾਮ ਤੇ ਕਿੱਥੇ ਰੱਖਿਆ?
0: ਹਾਂਜੀ ਆਪਣੇ ਇੱਕ 13 ਤਰੀਕ ਨੂੰ ਜਿਹੜੀ ਆਪਣੀ ਰੈਲੀ ਹੋ ਰਹੀ ਆ ਮੈਗਨੋਲੀਆ ਬੈਂਕਟ ਹਾਲ ਦੇ ਵਿੱਚ ਟਿਊਜ਼ਡੇ ਨੂੰ ਸ਼ਾਮ ਨੂੰ 6 ਵਜੇ ਜੀ ਉਹ ਰੈਲੀ ਟੂ ਵੋਟ ਫੋਰ ਕੈਨੇਡਾ ਜੀ ਉੱਥੇ ਆਪਾਂ ਸਾਰੇ ਭਾਈਚਾਰੇ ਨੂੰ ਇਕੱਠੇ ਕਰਕੇ ਫਿਰ ਰੈਲੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਭਾਈਚਾਰੇ ਨੂੰ ਰਿਕੁਐਸਟ ਕਰ ਰਹੇ ਹਾਂ ਵੀ ਜਿਹਨਾਂ ਨੇ ਮੇਲ ਇਨ ਬੈਲਟਸ ਨਹੀਂ ਰਿਕੁਐਸਟ ਕੀਤੇ ਸੀ ਜਾਂ ਜਿਹਨਾਂ ਦੇ ਟਾਈਮ ਤੇ ਨਹੀਂ ਪਹੁੰਚੇ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਐਡਵਾਂਸ ਪੋਲਿੰਗ ਸਟਾਰਟ ਹੋ ਰਹੀ ਹੈ ਜੀ ਤੇ ਆਪਾਂ ਚਾਹੁੰਦੇ ਹਾਂ ਵੀ ਉਹਦੇ ਵਿੱਚ ਤੁਸੀਂ ਐਡਵਾਂਸ ਪੋਲਿੰਗ ਦੇ ਵਿੱਚ ਜਾ ਕੇ ਵੋਟ ਜ਼ਰੂਰ ਪਾਓ। ਉਹਦਾ ਕਾਰਨ ਇਹ ਹੈ ਭਾਜੀ ਕਿਉਂਕਿ 10 ਬੈਲਟ ਨੇ 10 ਸਵਾਲ ਨੇ 10 ਸਵਾਲਾਂ ਨੂੰ ਮਾਰਕ ਕਰਨਾ ਤੇ ਉਹਦਾ ਇਲੈਕਸ਼ਨ ਡੇ ਵਾਲੇ ਦਿਨ ਟਾਈਮ ਬਹੁਤ ਲੱਗਣਾ ਜੀ। ਸੋ ਹੋ ਸਕਦਾ ਲੰਮੀਆਂ ਲਾਈਨ ਅਪਸ ਹੋਣ ਜਿਹਦੇ ਕਰਕੇ ਕਈ ਵਾਰ ਬੰਦਾ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਜਾਂ ਅਸੀਂ ਇੰਨਾ ਟਾਈਮ ਨਹੀਂ ਖੜ ਸਕਦੇ ਕਿਸੇ ਦੀ ਸਿਹਤ ਨਹੀਂ ਅਲਾਓ ਕਰਦੀ ਤਾਂ ਆਪਾਂ ਚਾਹੁੰਦੇ ਹਾਂ ਵੀ ਆਪਾਂ ਆਪਦੀਆਂ ਵੋਟਾਂ ਪਾ ਕੇ ਆਪਦੇ ਪਰਿਵਾਰ ਦੀਆਂ ਆਪਦੇ ਆਂਢੀਆਂ ਗੁਆਂਢੀਆਂ ਦੀਆਂ ਰਿਸ਼ਤੇਦਾਰਾਂ ਦੀਆਂ ਭੈਣ ਭਰਾਵਾਂ ਦੀਆਂ ਕੋਲੀਗ ਦੀਆਂ ਆਪਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇਹ ਇੱਕ ਕੱਲਾ ਬੀਂਗ ਇਲੈਕਟਡ ਅਫੀਸ਼ੀਅਲ ਆਪਣਾ ਨਹੀਂ ਆਪਾਂ ਸਾਰੇ ਰਲ ਮਿਲ ਕੇ ਇੱਕ ਪਰਿਵਾਰ ਹੈ ਇੱਕ ਭਾਈਚਾਰਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇਕੱਠੇ ਹੋ ਕੇ ਇਹ ਤੁਹਾਡੀ ਸਾਰਿਆਂ ਦੀ ਆਪਣੀ ਸਾਰਿਆਂ ਦੀ ਕੈਂਪੇਨ ਆ ਇਹ ਇਲੈਕਸ਼ਨ ਆ ਜਿਹੜੀ ਅਲਬਰਟਾ ਦੀ ਹਿਸਟਰੀ ਦੇ ਵਿੱਚ ਸਾਰਿਆਂ ਨਾਲੋਂ ਇੰਪੋਰਟੈਂਟ ਇਲੈਕਸ਼ਨ ਆ ਵੀ ਇਹਦੇ ਤੇ ਆਪਾਂ ਇਕੱਠੇ ਹੋ ਕੇ ਚੱਲੀਏ ਜੀ।
1: ਜੀ ਬਿਲਕੁਲ ਕੁਛ ਲੋਕੀ ਇਹ ਵੀ ਮੈਂ ਸੁਣਦਾ ਕਹਿੰਦੇ ਆ ਕਿ ਵੀ ਇਹ ਜਾਣ ਬੁੱਝ ਕੇ ਐਡਾ ਵੱਡੇ ਸਵਾਲ ਰੱਖੇ ਗਏ ਨੇ ਤਾਂ ਕਿ ਲੋਕੀ ਉੱਥੇ ਪਹੁੰਚ ਹੀ ਨਾ ਸਕਣ ਤੇ ਜੇ ਪਹੁੰਚ ਹੀ ਨਾ
0: ਲੱਗੇ ਤਾਂ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਜਿਹੜਾ ਇੱਕ ਮੇਨ ਸਵਾਲ ਹੈਗਾ 10ਵਾਂ ਸਵਾਲ ਆ ਜਿਹੜਾ ਵੀ ਕੀ ਅਲਬਰਟਾ ਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ ਉਹਦੇ ਵਿੱਚ ਆਪਸ਼ਨ ਬਣਨ ਆਪਾਂ ਕਹਿ ਰਹੇ ਹਾਂ ਵੀ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੀਦਾ। ਜਿਹੜੇ ਬਾਕੀ 9 ਸਵਾਲ ਨੇ ਭਾਜੀ ਉਹਦੇ ਵਿੱਚ ਕਈ ਵਾਰ ਆਪਾਂ ਨੂੰ ਸਵਾਲ ਜਿਹੜੇ ਪੜ੍ਹਨ ਨੂੰ ਹੋ ਸਕਦਾ ਕਿਸੇ ਨੂੰ ਠੀਕ ਲੱਗਣ ਪਰ ਆਪਾਂ ਦੇਖਣਾ ਉਹਦੇ ਪਿੱਛੇ ਮਨਸ਼ਾ ਕੀ ਆ ਉਹਦੇ ਪਿੱਛੇ ਇੰਟੈਂਸ਼ਨ ਕੀ ਆ ਉਸ ਇੰਟੈਂਸ਼ਨ ਦੇ ਵਾਸਤੇ ਆਪਾਂ ਵੋਟ ਪਾਉਣੀ ਹੈ ਜੀ। ਜਿਹੜੇ 5 ਸਵਾਲ ਨੇ ਉਹ ਐਂਟਾਈ ਇਮੀਗ੍ਰੈਂਟ ਨੇ ਜੀ ਜਿਹੜੇ 4 ਸਵਾਲ ਨੇ ਉਹ ਐਂਟਾਈ ਕਨਸਟੀਟਿਊਸ਼ਨਲ ਨੇ ਜੀ। ਸੋ ਅਸੀਂ ਆਪ ਮੈਂ ਤਾਂ ਉਹ ਸਾਰਿਆਂ ਨੂੰ ਨੋ ਦੇ ਵਿੱਚ ਵੋਟ ਕੀਤੀ ਹੈ ਜੀ ਤੇ ਬਾਕੀ ਸਾਰੇ ਸਾਡੇ ਨਾਲ ਸਿਆਣੇ ਆ ਤੇ ਇਸੇ ਹੀ ਕਹਿ ਰਹੇ ਹਾਂ ਵੀ ਉਹਨਾਂ ਨੂੰ ਵੀ ਤੁਸੀਂ ਨੋ ਦੇ ਵਿੱਚ ਵੋਟ ਕਰੋ ਜੀ।
1: ਜੀ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਪਹਿਲੇ ਜਿਹੜੇ 9 ਸਵਾਲ ਨੇ ਉਹ 9 ਹੀ ਨੇ ਚਾਹੇ ਉਹ ਕੰਸਟੀਟਿਊਸ਼ਨ ਦੇ ਰਿਲੇਟਡ ਹੋਣ ਚਾਹੇ ਉਹ ਇਮੀਗ੍ਰੇਸ਼ਨ ਦੇ ਰਿਲੇਟਡ ਹੋਣ ਜਿਹੜੇ ਆਮ ਜਿਹੜੇ ਸੂਝਵਾਨ ਲੋਕੀ ਨੇ ਇਮੀਗ੍ਰੇਸ਼ਨ ਇਮੀਗ੍ਰੈਂਟ ਭਾਈਚਾਰੇ ਨਾਲ ਰਿਲੇਟਡ ਲੋਕੀ ਨੇ ਤੇ 10ਵਾਂ ਸਵਾਲ ਜਿਹੜਾ ਉਹਨੂੰ ਮੈਂ ਜੇਸਨ ਕਹਿੰਦੀ ਉਹਨਾਂ ਦੀ ਵੀ ਗੱਲਬਾਤ ਸੁਣ ਰਿਹਾ ਸੀ ਉਹ ਵੀ ਕਹਿ ਰਹੇ ਵੀ ਇਹਨੂੰ 10ਵੇਂ ਸਵਾਲ ਨੂੰ ਯੈਸ ਕਹਿਣਾ ਤੁਸੀਂ ਮਤਲਬ ਨੰਬਰ 1 ਦੇ ਉੱਤੇ ਟਿਕ ਕਰਨਾ।
0: ਬਿਲਕੁਲ ਭਾਜੀ ਬਿਲਕੁਲ ਜੀ।
1: ਸੋ ਸਾਰੇ ਮੈਨੂੰ ਲੱਗਦਾ ਵੀ ਇਹ ਤੇ ਜ਼ੋਰ ਲਾ ਰਹੇ ਨੇ ਤੇ ਤੁਸੀਂ ਤੇ ਤੁਹਾਡੀ ਪਾਰਟੀ ਜਿਹੜੀ ਹੈ ਕਾਫੀ ਅਗਰੈਸਿਵ ਤਰੀਕੇ ਨਾਲ ਕੰਮ ਕਰ ਰਹੇ ਹੋ ਤੇ ਟਿਊਜ਼ਡੇ ਨੂੰ ਹੈਗਾ ਪ੍ਰੋਗਰਾਮ ਹਨਾ ਜੀ?
0: ਹਾਂਜੀ ਭਾਜੀ ਟਿਊਜ਼ਡੇ ਅਕਤੂਬਰ 13 ਸ਼ਾਮ ਨੂੰ 6 ਵਜੇ ਮੈਗਨੋਲੀਆ ਬੈਂਕਟ ਦੇ ਹਾਲ ਦੇ ਵਿੱਚ ਤੇ ਉੱਥੇ ਆਪਾਂ ਇਕੱਠਿਆਂ ਨੇ ਸਾਰਿਆਂ ਨੂੰ ਆਉਣਾ। ਭਾਜੀ ਦੇਖੋ ਜਦੋਂ ਆਪਾਂ ਕੈਨੇਡਾ ਆਏ ਹਾਂ ਨਾ ਤਾਂ ਅਸੀਂ NDP ਸੀ ਨਾ ਲਿਬਰਲ ਸੀ ਨਾ ਅਸੀਂ ਕੰਜ਼ਰਵੇਟਿਵ ਸੀਗੇ ਅਸੀਂ ਕੈਨੇਡਾ ਆਏ ਸੀ ਤੇ ਅਸੀਂ ਪ੍ਰਾਊਡ ਕੈਨੇਡੀਅਨ ਆ। ਜਿਹੜੇ ਬੱਚੇ ਇੱਥੇ ਦੇ ਜੰਪਲ ਨੇ ਨਾ ਉਹ NDP ਨੇ ਨਾ ਲਿਬਰਲ ਨੇ ਕੰਜ਼ਰਵੇਟਿਵ ਨੇ ਉਹ ਪ੍ਰਾਊਡ ਕੈਨੇਡੀਅਨ ਨੇ। ਸੋ ਰਿਗਾਰਡਲੈਸ ਆਫ ਦਾ ਪਾਰਟੀ ਲਾਈਨਸ ਕਿਸੇ ਵੀ ਪਾਰਟੀ ਦੀ ਕੋਈ ਬੰਦਾ ਸੋਚ ਰੱਖਦਾ ਤੇ ਇਹਨੂੰ ਆਪਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਟਰੋਂਗ ਮੈਸੇਜ ਦੇਣਾ ਚਾਹੀਦਾ ਜੀ।
1: ਜੀ ਬਿਲਕੁਲ ਜੀ ਇਹ ਮੈਨੂੰ ਲੱਗਦਾ ਵੀ ਬੜੀ ਵਧੀਆ ਤੁਹਾਡੀ ਤੇ ਤੁਹਾਡੀ ਪਾਰਟੀ ਦੀ ਸੋਚ ਹੈ ਜਿਹੜੀ ਤੁਸੀਂ ਇਹ ਵਧੀਆ ਲੋਕਾਂ ਨੂੰ ਇਕੱਠੇ ਕਰ ਰਹੇ ਹੋ ਤੇ ਐਜੂਕੇਟ ਕਰ ਰਹੇ ਹੋ। ਸੋ ਰੈਫਰੈਂਡਮ ਦੇ ਵਿੱਚ ਜਾਂਦੇ ਜਾਂਦੇ ਹੋਰ ਕੀ ਮੈਸੇਜ ਦੇਣਾ ਚਾਹੋਗੇ ਜੀ?
0: ਭਾਜੀ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਗਲੇ ਜਿਹੜੇ 9 ਦਿਨ ਨੇ ਉਹ ਆਪਣੇ ਵਾਸਤੇ ਬੜੇ ਕਰੂਸ਼ੀਅਲ ਹੈ ਜੀ ਤੇ ਉਹੀ ਤੁਸੀਂ ਐਡਵਾਂਸ ਪੋਲਿੰਗ ਜਿਹੜੀ 13 ਤਰੀਕ ਤੋਂ ਲੈ ਕੇ 17 ਤੱਕ ਹੋਣੀ ਆ ਉਹਦੇ ਵਿੱਚ ਤੁਸੀਂ ਆਪਦੀ ਵੋਟ ਪਾਓ ਤੇ ਜੇ ਕੋਈ ਰਹਿ ਵੀ ਜਾਂਦਾ ਤੇ ਪਰ ਵੋਟ ਇਹਨੂੰ ਇਹਦੇ ਵਿੱਚ ਜ਼ਰੂਰ ਕਰੋ ਭਾਜੀ। 19 ਤਰੀਕ

0: ਨੂੰ ਲਾਸਟ ਜਿਹੜਾ ਆਪਣਾ ਇਲੈਕਸ਼ਨ ਡੇ ਆ ਤੇ ਇਹ ਅਲਬਰਟਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਵੋਟਿੰਗ ਜਿਹੜੀ ਹੋਣ ਜਾ ਰਹੀ ਹੈ ਭਾਜੀ, ਜਿਹਦੇ ਤੇ ਸਾਡੇ ਪ੍ਰੋਵਿੰਸ ਜਿਹੜੀ ਸਾਡੀ ਸਟੇਕ ਤੇ ਆ, ਸਾਡਾ ਮੁਲਕ ਜਿਹੜਾ ਸਟੇਕ ਤੇ ਲੱਗਿਆ ਹੋਇਆ, ਦਾਅ ਤੇ ਲੱਗਿਆ ਹੋਇਆ ਜੀ। ਸੋ ਆਪਣਾ ਫਰਜ਼ ਬਣਦਾ ਵੀ ਜਿਹੜੇ ਮੁਲਕ ਨੇ ਸਾਨੂੰ ਇੰਨਾ ਕੁਛ ਦਿੱਤਾ ਤੇ ਉਸ ਮੁਲਕ ਦੇ ਵਾਸਤੇ ਵੀ ਆਪਾਂ ਖੜੀਏ।
1: ਬਿਲਕੁਲ ਜੀ, ਬਹੁਤ ਬਹੁਤ ਵਧੀਆ ਮੈਸੇਜ ਜੀ ਤੁਹਾਡਾ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਸ਼ਾਮਿਲ ਹੋਏ ਤੇ ਆਪਣੀ ਇਨਫੋਰਮੇਸ਼ਨ ਦਿੱਤੀ ਜੀ।
0: ਹਾਂਜੀ, ਥੈਂਕ ਯੂ ਵੈਰੀ ਮੱਚ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ
1: ਜੀ, ਥੈਂਕ ਯੂ। ਸੋ ਇਹ ਸੀਗੇ ਜੀ ਪਰਮੀਤ ਸਿੰਘ ਬੋਪਾਰਾ ਜੀ, ਜਿਹੜੇ ਕਿ ਸਾਡੀ ਕਮਿਊਨਿਟੀ ਦੇ ਲੀਡਰ ਨੇ, ਐਮ ਐਲ ਏ ਨੇ ਸਾਡੇ ਫਾਲਕਨ ਰਿਜ ਕਮਿਊਨਿਟੀ ਤੋਂ, ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕੀਤੀ। ਪਲੱਸ ਪਾਰਟੀ ਦੇ ਵਿੱਚ ਚੰਗੇ ਲੀਡਰ ਵੀ ਨੇ ਐਨ ਡੀ ਪੀ ਪਾਰਟੀ ਦੇ ਨਾਲ। ਸੋ ਜਿਹਦੇ ਕਰਕੇ ਅੱਜ ਇਹਨਾਂ ਵੱਲੋਂ ਜਿਹੜਾ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਬਾਰੇ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ, ਅਤੇ ਪ੍ਰੋਗਰਾਮ ਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ। ਸਾਡੇ ਕੋਲ ਹੋਰ ਵੀ ਗੈਸਟ ਪਹੁੰਚੇ ਨੇ ਸਟੂਡੀਓ 'ਚ, ਉਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਜਾਰੀ ਕਰੀਏ। ਅਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਇੱਕ ਅੱਧੀ ਕੋਈ ਗੱਲਬਾਤ ਜਿਹੜੀ ਹੈ ਸੁਣ ਲੈਂਦੇ ਹਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਫਿਰ ਫੇਸਬੁੱਕ ਦੇ ਉੱਤੇ ਵੀ ਆਪਾਂ ਲਾਈਵ ਕਰਕੇ ਇਹ ਗੱਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜੀ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ, ਅਤੇ ਗਾਣਾ ਮੈਨੂੰ ਲੱਗਦਾ ਵੀ ਕੋਈ ਦਿਵਾਲੀ 'ਤੇ ਗਾਣਾ ਸੁਣ ਲਈਏ ਮੇਰੇ ਖਿਆਲ ਨਾਲ, ਹੈਂ, ਕਿਉਂਕਿ ਦਿਵਾਲੀ ਆ ਰਹੀ ਹੈ ਅਤੇ ਦਿਵਾਲੀ ਦੇ ਪ੍ਰੋਗਰਾਮ ਜਿਹੜੇ ਨੇ ਜੀ ਉਹ ਵੀ ਚੱਲੇ ਨੇ, ਵੈਸੇ ਤਾਂ ਕੰਜਕਾਂ ਵੀ ਆ ਗਈਆਂ, ਅਤੇ ਉਹ 'ਤੇ ਵੀ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਦਿਵਾਲੀ ਇੱਕ ਐਸਾ ਤਿਉਹਾਰ ਹੈ ਜਿਹੜਾ ਆਪਾਂ ਸਾਰੇ ਰਲ ਮਿਲ ਕੇ ਬੜਾ ਉਤਸ਼ਾਹ ਦੇ ਨਾਲ ਮਨਾਉਂਦੇ ਹਾਂ ਅਤੇ ਵਧੀਆ ਇੰਜੋਏ ਵੀ ਕਰਦੇ ਹਾਂ ਇਸ ਦਿਨ ਦੇ ਉੱਤੇ। ਜੇ ਕੋਈ ਵਿਆਹ ਸ਼ਾਦੀ ਤੋਂ ਬਿਨਾਂ ਕੋਈ ਐਸਾ ਦਿਨ ਹੁੰਦਾ ਜਦੋਂ ਲੋਕ ਵਧੀਆ ਤਿਆਰ ਸ਼ਿਆਰ ਹੋ ਕੇ ਬਾਹਰ ਜਾਂਦੇ ਤਾਂ ਦਿਵਾਲੀ ਹੁੰਦੀ ਹੈ, ਅਤੇ ਉਸ ਦਿਨ ਦਾ ਆਪਣਾ ਹੀ ਮਹੱਤਵ ਹੈ। ਇੱਕ ਗਾਣਾ ਸੁਣਨੇ ਹਾਂ, ਫਿਰ ਇਸ ਤੋਂ ਬਾਅਦ

0: 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
2: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾ

0: 알로.
1: 시에디 잘로구나.
0: 와자 바이. 와자.

ਤੇ ਸਭ ਰੰਗ ਰੇਡੀਓ 94.7 ਐਫਐਮ ਤੇ ਅੱਜ ਦੇ ਪ੍ਰੋਗਰਾਮ ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਥੋੜੀਆਂ ਜਿਹੀਆਂ ਪੋਲਿਟਿਕਸ ਦੇ ਨਾਲ ਰਿਲੀਜੀਅਸ ਦੇ ਨਾਲ ਤੇ ਥੋੜੀ ਕਲਚਰ ਦੀ ਵੀ ਗੱਲਬਾਤ ਕਰ ਰਹੀ ਹੈ ਇਸ ਤੋਂ ਇਲਾਵਾ ਕਿ ਆਪਾਂ ਪ੍ਰੋਗਰਾਮ ਚ ਅੱਗੇ ਵਧੀਏ ਸਾਡੇ ਕੋਲ ਹਰਿਆਣਵੀ ਸੁਸਾਇਟੀ ਆਫ ਕੈਲਵੀ ਤੋਂ ਨੁਮਾਇੰਦੇ ਪਹੁੰਚੇ ਨੇ ਸੰਜੀਵ ਨਾਗਪਾਲ ਜੀ ਤੇ ਨਾਲ ਜੀ ਤੇ ਦੋ ਜੀ ਨਾਗਪਾਲ ਜੀ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਕਿਉਂਕਿ ਮੈਂ ਥੋੜੀ ਗੱਲਬਾਤ ਦੱਸਾਂਗਾ ਨਹੀਂ ਤੇ ਇਹਨਾਂ ਨੇ ਚੰਗੇ ਤਰੀਕੇ ਨਾਲ ਇੰਟਰੋਡਕਸ਼ਨ ਦੇ ਸਕਦੇ ਨੇ ਨਾਗਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ

0: ਸਵਾਗਤ ਹੈ ਜੀ
1: ਥੈਂਕ ਯੂ ਰਜੇਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
0: ਪਰ ਹਰਿਆਣਵੀ ਚ ਤੁਸੀਂ ਹਰਿਆਣਵੀ ਚ ਬੋਲੋਗੇ ਕਿ ਪੰਜਾਬੀ ਚ ਕਿ ਹਿੰਦੀ ਚ
1: ਮੈਂ ਪਹਿਲੇ ਤੁਹਾਡਾ ਥੈਂਕ ਯੂ ਕਰ ਲਈ ਹਿੰਦੀ ਚ ਤੇ ਫਿਰ ਹਰਿਆਣੇ ਸ਼ੁਰੂ ਕਰਦੇ
0: ਠੀਕ ਹੈ ਜੀ ਠੀਕ ਹੈ ਚਲੋ
1: ਸਭ ਨੇ ਭਾਈ ਰਾਮ ਰਾਮ ਜਿਸ ਤਰ੍ਹਾਂ ਰਜੇਸ਼ ਜੀ ਨੇ ਬਤਾਇਆ ਹਰਿਆਣੇ ਸੋਸਾਇਟੀ ਆਫ ਕੈਲਗਰੀ ਸੇ ਆਇਆ ਸੋ ਹਮ ਇਵੈਂਟ ਰੱਖਾ ਹੈ ਦੀਵਾਲੀ ਪ੍ਰੋਗਰਾਮ ਸੋ ਉਸਕੇ ਬਾਰੇ ਮੈਂ ਅੱਜ ਰਜੇਸ਼ ਜੀ ਨੇ ਹਮੇ ਆਪਣਾ ਟਾਈਮ ਦਿਆ ਮੈਂ ਰਜੇਸ਼ ਜੀ ਕਾ ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਵੈਰੀ ਮਚ ਆਪ ਅੱਛੀ ਸੈਲੀਬ੍ਰੇਸ਼ਨ ਕਰ ਰਹੇ ਹੋ ਤਾਂ ਵਾਈ ਨੋਟ ਹਮੇ ਮਿਲ ਜੁਲ ਕੇ ਕਰਨੀ ਚਾਹੀਏ ਜੋ ਵੀ ਅੱਛੇ ਕੰਮ
1: ਬਿਲਕੁਲ ਜੀ ਬਿਲਕੁਲ ਮੇਰੇ ਸਾਥ ਜੈ ਭਾਈ ਹੈ
0: ਜੀ
1: ਜੈ ਪੰਡੂ ਭਾਈ
2: ਜੀ ਥੈਂਕ ਯੂ ਰਾਜੇਸ਼ ਜੀ ਐਂਡ ਜੋ ਸਾਰੇ ਸੁਣਨੇ ਵਾਲੇ ਹੈ ਸਾਰਾ ਨੇ ਰਾਮ ਰਾਮ ਜੀ ਐਂਡ ਬਾਕੀ ਅਭੀ ਹਮ ਇਵੈਂਟ ਕੇ ਬਾਰੇ ਮੇ ਬਾਤ ਕਰੇਂਗੇ
0: ਜੀ ਸੰਦੀਪ ਜੀ ਵੀ ਰੇਡੀਓ ਵੀ ਮਾਈਕ ਵੀ ਯੂਜ਼ ਕਰਨਾ
3: ਰਾਮ ਰਾਜ ਜੀ ਸਾਰਿਆਂ ਨੂੰ ਜੀ ਜੇ ਕੋਈ ਹੋ ਗਈ ਗਲਤੀ ਉਹਦੇ ਲਈ ਮਾਫ਼ੀ ਬਟ ਆਪਾਂ ਐਕਸਾਈਟਿਡ ਹੈਗੇ ਹਾਂ ਗੱਲਬਾਤ ਕਰਨ ਨੂੰ ਸ਼ੇਅਰ ਕਰਨ ਨੂੰ ਜਿਹੜਾ ਇਵੈਂਟ ਆਪਣਾ ਆ ਰਿਹਾ ਹੈਗਾ ਬਾਕੀ ਸੰਜੀਵ ਜੀ ਲੀਡ ਲੈਣਗੇ ਥੋੜ੍ਹਾ
0: ਜਿਹਾ ਸੰਜੀਵ ਜੀ ਹਮੇਸ਼ਾ ਹੀ ਲੀਡ ਲੈਂਦੇ ਨੇ ਇਸ ਕਰਕੇ ਅੱਜ ਵੀ ਉਹੀ ਲੀਡ ਲੈਣਗੇ ਤੇ ਅੱਜ ਦੇ ਪ੍ਰੋਗਰਾਮ ਚ ਵੀ ਗੱਲਬਾਤ ਦੱਸਣਗੇ ਜੀ
1: ਜੀ ਜਿਹੜਾ ਦੀਵਾਲੀ ਦਾ ਪ੍ਰੋਗਰਾਮ ਹਰਿਆਣਾ ਸੋਸਾਇਟੀ ਆਫ ਕੈਲਗਰੀ ਪਿਛਲੇ 2 ਸਾਲ ਤੋਂ ਕੁਛ ਨਾ ਕੁਛ ਐਕਟੀਵਿਟੀ ਕਰਦੀ ਚਲੀ ਆਈ ਹੈ ਤੇ ਅਸੀਂ ਲਾਸਟ ਈਅਰ ਨਿਊ ਈਅਰ ਪ੍ਰੋਗਰਾਮ ਕੀਤਾ ਸੀਗਾ
0: ਠੀਕ ਹੈ ਜੀ
1: ਤੇ ਉਹਦੇ ਜੋ ਸਭ ਦਾ ਪਿਆਰ ਮਿਲਿਆ ਜਾਂ ਜੋ ਯੂ ਨੋ ਗੈਟ ਟੂਗੈਦਰ ਹੋਈ ਜੋ ਆਲ ਯੂ ਨੋ ਐਵਰੀਥਿੰਗ ਵਾਜ ਵੈਰੀ ਵੈਲ ਲਾਈਕ ਬਹੁਤ ਵਧੀਆ ਔਰਗਨਾਈਜ਼ ਕੀਤਾ ਸਾਰੀ ਟੀਮ ਨੇ ਮੈਂ ਪਹਿਲੇ ਤਾਂ ਟੀਮ ਦੇ ਤਰਫੋਂ ਜਿਹੜਾ ਹੈ ਨਾ ਸਭ ਜਿਹੜੇ ਵਲੰਟੀਅਰ ਸੀਗੇ ਸਾਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਊਂਗਾ ਉਹਨਾਂ ਦੇ ਹੀ ਜਿਹੜੇ ਐਫਰਟਸ ਦੇ ਨਾਲ ਇਹ ਜਿਹੜਾ ਅਗਲਾ ਪ੍ਰੋਗਰਾਮ ਹੈਗਾ ਹੁਣ ਦੀਵਾਲੀ ਦਾ ਉਹ ਰੱਖਿਆ ਗਿਆ ਹੈਗਾ ਸੋ ਇਹਦੇ ਚ ਸਾਰਿਆਂ ਦਾ ਮਿਲ ਜੁਲ ਕੇ ਜਿਹੜੇ ਐਫਰਟਸ ਹੈਗੇ ਦੀਵਾਲੀ ਤੇ ਹਰਿਆਣਾ ਡੇ ਆਲਸੋ ਜਿਹੜਾ ਮਨਾਇਆ ਜਾ ਰਿਹਾ
0: ਅੱਛਾ ਹਰਿਆਣਾ ਡੇ ਮਨਾਇਆ ਜਾ ਰਿਹਾ ਤੇ ਦੀਵਾਲੀ ਵੀ ਦੋਨੋਂ
1: ਜੀ ਸਰ
0: ਕਿਦੋਂ ਹੁੰਦਾ ਹਰਿਆਣਾ ਡੇ ਜੀ
1: ਹਰਿਆਣਾ ਦੇ ਨਵੰਬਰ 1 ਨੂੰ ਹੁੰਦਾ ਹੈਗਾ ਜੀ
0: ਠੀਕ ਹੈ ਮੈਨੂੰ ਕਿਉਂਕਿ ਹਰਿਆਣਾ ਡੇ ਸੁਣ ਕੇ ਮੈਨੂੰ ਇਦਾਂ ਆ ਗਿਆ ਜਦੋਂ ਆਪਾਂ ਪੰਜਾਬ ਦੀ ਡਿਵੀਜ਼ਨ ਦੀ ਗੱਲ ਕਰਦੇ ਹਾਂ ਫਿਰ ਪੰਜਾਬ ਦੀ ਹੋਰ ਡਿਵੀਜ਼ਨ ਦੀ ਗੱਲ ਕਰਦੇ ਹਾਂ ਕਿਉਂਕਿ ਹਰਿਆਣਾ ਪੰਜਾਬ ਜਿਹੜੇ ਦੋਸਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਵੀ ਹਰਿਆਣਾ ਜਿਹੜਾ ਹੈ ਉਹ ਪੰਜਾਬ ਦਾ ਹਿੱਸਾ ਸੀਗਾ
1: ਬਿਲਕੁਲ
0: ਤੇ ਬਾਅਦ ਚੋਂ ਫਿਰ ਉਹ ਡਿਵਾਈਡ ਕਰਕੇ ਦੈਟਸ ਵਾਈ ਉਹਨੂੰ ਹਰਿਆਣਾ ਡੇ ਜਾਂ ਨਵੰਬਰ 1 ਜਿਹੜਾ ਮਨਾਇਆ ਜਾਂਦਾ ਫਸਟ
1: ਜੀ ਨਵੰਬਰ 1 ਤੇ ਐਕਚੁਅਲੀ ਬਹੁਤ ਸਾਰੀ ਐਕਟੀਵਿਟੀਜ਼ ਹੋਣ ਕਰਕੇ ਫਿਰ ਅਸੀਂ ਜੋ ਲੋਕੇਸ਼ਨ ਜਿਹੜੀ ਚਾਹੀਦੀ ਸੀ ਸਾਨੂੰ ਜਾਂ ਫੂਡ ਵਗੈਰਾ ਜੋ ਉਹ ਸਿਸਟਮ ਮਿਲ ਨਹੀਂ ਰਿਹਾ ਸੀਗਾ ਸੇਮ ਡੇ ਤੇ ਨਾ ਤੇ ਉਹ ਚੀਜ਼ਾਂ ਫਿਰ ਸਹੀ ਤੁਹਾਨੂੰ ਥੋੜ੍ਹਾ ਅਰਲੀ ਕਰਨਾ ਪਿਆ ਮੋਸਟਲੀ ਅਸੀਂ ਨਵੰਬਰ 1 ਨੂੰ ਹੀ ਸੈਲੀਬ੍ਰੇਟ ਕਰਦੇ ਹਾਂ ਸੋ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਪੰਜਾਬ ਤੇ ਹਰਿਆਣਾ ਇੱਕੋ ਹੀ ਸੀਗਾ ਇਹ ਜਿਹੜਾ ਇਵੈਂਟ ਕਰਨ ਜਾ ਰਹੇ ਹੈ ਇਹ ਨਹੀਂ ਹੈ ਕਿ ਹਰਿਆਣਾ ਸੋਸਾਇਟੀ ਆਫ ਕੈਲਗਰੀ ਕਰ ਰਹੀ ਹੈ ਤੇ ਜਸਟ ਹਰਿਆਣਾ ਦਾ ਹੀ ਹੋਏਗਾ ਇਹਦੇ ਚ ਪੰਜਾਬੀ ਸਾਰੇ ਹਰ ਤਰ੍ਹਾਂ ਦਾ ਇਹਦੇ ਜਿਹੜਾ ਹੈਗਾ ਕਲਚਰ ਦਾ ਪ੍ਰੋਗਰਾਮ ਰੱਖੇ ਹੋਏ ਹੈਗੇ ਇਟਸ ਨਾਟ ਓਨਲੀ ਹਰਿਆਣਵੀ ਸਟਾਈਲ
0: ਮੈਂ ਉਹੀ ਕਹਿਣਾ ਚਾਹ ਰਿਹਾ ਸੀ ਕਿਉਂਕਿ ਪੰਜਾਬ ਤੇ ਹਰਿਆਣਾ ਜਿਹੜਾ ਇੱਕ ਹੀ ਗੱਲ ਸੀਗੀ ਤੇ ਹੁਣ ਕਿਉਂਕਿ ਉਹ ਪੋਲੀਟੀਕਲ ਬਾਉਂਡਰੀ ਤੇ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਬਟ ਇਹ ਵੀ ਇਸ ਕਰਕੇ ਸੰਜੀਵ ਜੀ ਜਿਹੜੇ ਨੇ ਉਹ ਪੰਜਾਬੀ ਤੁਸੀਂ ਦੇਖ ਰਿਹਾ ਬੋਲ ਰਹੇ ਹੋ ਸੰਦੀਪ ਜੀ ਵੀ ਤੇ ਬਾਕੀ ਵੀ ਜਿਹੜੇ ਦੋਸਤ ਹੈ ਨਾ ਸਾਰੇ ਪੰਜਾਬੀ ਬੋਲ ਲੈਂਦੇ ਹਾਂ ਆਪਾਂ ਸਾਰੇ ਬਟ ਨਾਲ ਦੀ ਨਾਲ ਹੀ ਹਰਿਆਣਵੀ ਤੇ ਜਿਹਨੂੰ ਕਹਿੰਦੇ ਆ ਵੀ ਕਿਉਂਕਿ ਜਿੱਥੇ ਤੁਸੀਂ ਜੰਮਦੇ ਪਲਦੇ ਹੋ ਆਈ ਥਿੰਕ ਵੀ ਉੱਥੇ ਹੀ ਹੋ ਜਾਂਦਾ ਜੀ
1: ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਲੈਂਗੁਏਜ ਦੀ ਗੱਲ ਹਰਿਆਣਾ ਰਹਿ ਕੇ ਹਰਿਆਣਵੀ ਸਿੱਖ ਲਈ
0: ਜੀ
1: ਪੰਜਾਬ ਵਿੱਚ ਜਾ ਕੇ ਪੰਜਾਬੀ ਇੱਥੇ ਆ ਕੇ ਹੋਰ ਵੀ ਪੰਜਾਬੀ ਜ਼ਿਆਦਾ ਹੋ ਗਈ ਕਿਉਂਕਿ ਮੋਸਟ ਪੀਪਲ ਪੰਜਾਬੀ
0: ਗਾੜੀ ਹੋ ਗਈ ਪੰਜਾਬੀ
1: ਗਾੜੀ ਹੋ ਗਈ ਤੇ ਹਿੰਦੀ ਦਾ ਪਹਿਲਾਂ ਹੀ ਬੱਚੇ ਦਾ ਸਕੂਲ ਸੀਗੇ ਤੇ ਤਾਂ ਦੇ ਹਿੰਦੀ ਬੋਲਦੇ ਸੀ ਉੱਥੇ ਸੋ ਇਸ ਨਾਲ ਫਿਰ ਬਾਹਰ ਕਲਚਰ ਨਾਲ ਜੁੜਨਾ ਉਰਦੂ ਵੀ ਸਮਝ ਆਉਂਦੀ ਹੈ ਇਹ ਗੱਲ ਨਹੀਂ
0: ਬਿਲਕੁਲ ਬਿਲਕੁਲ ਕਿਉਂਕਿ ਆਪਾਂ ਥੋੜੇ ਦਿਨ ਪਹਿਲਾਂ ਲਾਸਟ ਵੀਕ ਮੇਰੇ ਇੱਕ ਦੋਸਤ ਆਇਆ ਸੀ ਗੁਲ ਖਾਨ ਸਾਹਿਬ
1: ਹਾਂਜੀ
0: ਤੇ ਉਹ ਵੀ ਪ੍ਰੋਗਰਾਮ ਕਰ ਰਹੇ ਨੇ ਕੈਂਸਰ ਸੋਸਾਇਟੀ ਦੇ ਉੱਤੇ ਨਾ ਫੰਡ ਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਸ ਦਿਨ ਮੇਰੀ ਉਰਦੂ ਬੜੀ ਨਿਕਲਦੀ ਸੀ ਕਿਉਂਕਿ ਅਕਸਰ ਜਿਵੇਂ ਕਹਿੰਦੇ ਨਾ ਵੀ ਆਪਾਂ ਸਾਡੇ ਘਰ ਅੰਮ੍ਰਿਤਸਰ ਚ ਤੇ ਉੱਥੇ ਪੀ ਟੀ ਵੀ ਜਿਹੜਾ ਸਾਫ਼ ਆਉਂਦਾ ਸੀ ਤੇ ਫਾਦਰ ਸਾਹਿਬ ਕਿਉਂਕਿ ਸਾਡਾ ਪਰਿਵਾਰ ਜਿਹੜਾ ਉਹ ਪਾਕਿਸਤਾਨ ਤੋਂ ਮੂਵ ਕੀਤਾ ਤੇ ਉਹਨਾਂ ਨੂੰ ਸ਼ੌਂਕ ਹੁੰਦਾ ਸੀ ਸ਼ਾਮ ਨੂੰ ਪਹਿਲਾਂ ਇੰਡੀਆ ਦੀਆਂ ਖ਼ਬਰਾਂ ਫਿਰ ਪਾਕਿਸਤਾਨ ਦੀਆਂ ਖ਼ਬਰਾਂ ਉਹ ਸੁਣੀਆਂ ਉਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਫਿਰ ਉਹ ਸਾਰਾ ਉਰਦੂ ਜਿਹੜੀ ਉਹ ਜਦੋਂ ਤੁਹਾਡੇ ਘਰ ਚ ਚੱਲਦਾ ਰਹਿੰਦਾ ਟੀਵੀ ਦੇ ਉੱਤੇ ਤੇ ਤੁਸੀਂ ਸਾਰਾ ਕੁਛ ਜਾਣ ਜਾਂਦੇ ਹੋ ਕਾਫ਼ੀ ਮੈਨੂੰ ਲੱਗਦਾ ਵੀ ਮੈਨੂੰ ਜਿਹੜੇ ਉਰਦੂ ਦੇ ਵਰਡ ਜਿਹੜੇ ਨੇ ਮੇਰੇ ਕੋਲ ਇਕੱਠੇ ਹੋ ਗਏ ਉਸੇ ਕਰਕੇ ਜੀ
1: ਦੇਖੋ ਇਹ ਕਲਚਰ ਜਿਹੜੀ ਐਕਟੀਵਿਟੀਜ਼ ਹੈਗੀ ਇਹ ਸਾਰਿਆਂ ਦੇ ਇਵੈਂਟ ਜਿਹੜਾ ਦੀਵਾਲੀ ਦਾ ਸਭ ਦਾ ਸਾਂਝਾ ਹੈਗਾ
0: ਜੀ ਜੀ
1: ਠੀਕ ਹੈ ਸੋ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਓਪਨ ਸੱਦਾ ਦਿੰਦੇ ਹਾਂ ਇਹ ਨਹੀਂ ਹੈ ਕਿ ਸਿਰਫ ਹਰਿਆਣਾ ਦੇ ਹੀ ਬੰਦੇ ਉੱਥੇ ਜੁੜ ਰਹੇ ਨੇ ਹਰ ਕਲਚਰ ਚ ਪੰਜਾਬ ਤੋਂ ਹੈਗੇ ਚਾਹੇ ਨੇਪਾਲ ਹੋ ਗਿਆ ਨਾਲ ਆਪਣੇ ਦੂਜੇ ਕਿਉਂਕਿ ਨੇਪਾਲੀ ਵੀ ਬਹੁਤ ਇਸ ਨੂੰ ਸੈਲੀਬ੍ਰੇਟ ਕਰਦੇ ਆ

0: ਰਾਈਟ ਕਿਉਂਕਿ ਉੱਥੇ ਹਿੰਦੂ ਕਲਚਰ ਬਹੁਤ ਜ਼ਿਆਦਾ ਰਿਹਾ ਹੈਗਾ ਸੋ ਉਹ ਵੀ ਤੇ ਨਾਲ ਆਪਣੇ ਜਿਤਨਾ ਵੀ ਗੁਜਰਾਤ ਤੋਂ ਹੋ ਗਏ ਆਪਾਂ ਸਭ ਨੂੰ ਵੈਲਕਮ ਕੀਤਾ ਹੋਇਆ ਤੇ ਉਹਨਾਂ ਨੂੰ ਇਨਵਾਈਟ ਵੀ ਕਰ ਰਹੇ ਹਾਂ ਜਿਹੜੇ ਟੀਮ ਲੀਡਰ ਨੇ ਉਹਨਾਂ ਨੇ ਉਹਨਾਂ ਨੂੰ ਆਪਾਂ ਵੈਲਕਮ ਕਰ ਰਹੇ ਹਾਂ ਉਹਨਾਂ ਦੇ ਲਈ ਸਪੈਸ਼ਲ ਇੱਕ ਜਾਂ ਦੋ ਟੇਬਲ ਦਾ ਅਰੇਂਜ ਕਰ ਰਹੇ ਹਾਂ ਜਿਹੜੇ ਸਾਰੇ ਮੰਦਰ ਤੋਂ ਜਾਂ ਗੁਰਦੁਆਰੇ ਤੋਂ ਆਪਾਂ ਹਰ ਕਲਚਰ ਨੂੰ ਉੱਥੇ ਬੁਲਾ ਰਹੇ ਹਾਂ ਤੇ ਸਾਡੇ ਜੋ ਹਰਿਆਣਾ ਦਾ ਕਲਚਰ ਹੈ ਉਹ ਵੀ ਵਿਖਾਉਣਾ ਚਾਹੁੰਦੇ ਹਾਂ ਤੇ ਨਾਲ ਇਹ ਨਹੀਂ ਹੈ ਕਿ ਇਕੱਲਾ ਹਰਿਆਣਾ ਦੇ ਹੀ ਪ੍ਰੋਗਰਾਮ ਹੋਣਗੇ ਪੰਜਾਬੀ ਪ੍ਰੋਗਰਾਮ ਵੀ ਹੋਣਗੇ ਜਿਵੇਂ ਗਿੱਧਾ ਹੋ ਗਿਆ ਸਿੰਗਿੰਗ ਹੋ ਗਈ ਡਾਂਸ ਹੋ ਗਿਆ ਭੰਗੜਾ ਹੋ ਗਿਆ ਇਹ ਸਾਰਾ ਕੁਛ ਹੋਏਗਾ ਨਾਲ ਕਲਚਰ ਪ੍ਰੋਗਰਾਮ
1: ਜੀ ਜੀ ਵੈਰੀ ਗੁੱਡ ਜੀ ਬੜਾ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਹੈ ਸੋ ਦੀਵਾਲੀ ਦਾ ਪ੍ਰੋਗਰਾਮ ਹੈ ਬੇਸਿਕਲੀ ਬਟ ਦੀਵਾਲੀ ਦੇ ਪ੍ਰੋਗਰਾਮ ਦੇ ਉੱਤੇ ਆਪਾਂ ਜਿਹੜਾ ਹੈ ਉਹ ਦੇਖਾਂਗੇ ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਸਟੂਡੀਓ ਦੀ ਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਪਤਾ ਕਰਦੇ ਹਾਂ
0: ਜੀ
1: ਠੀਕ ਹੈ
2: You are listening to Fairchild Radio CHKF FM 94.7, a multicultural radio station in Calgary.

0: ਹੋਏਗਾ ਤੋ ਅਗਰ ਕਹਿੰਦੇ ਆ ਕਿ ਕਰਵਾ ਚੌਥ ਚ ਕਿ ਅਗਰ ਮਹਿੰਦੀ ਗਾੜੀ ਹੋ ਗਈ ਤਾਂ ਪਤੀ ਤੁਹਾਨੂੰ ਪਿਆਰ ਕਰਦਾ ਹੈਗਾ ਅਗਰ ਗਾੜੀ ਨਹੀਂ ਹੋਈ
1: ਚਾਰ ਪੰਜ ਦਿਨ ਪਹਿਲਾਂ ਲਵਾ ਲੈਣੀ
0: ਸਾਡੇ ਵਰਗੇ ਬੰਦੇ ਫਸ ਜਾਂਦੇ ਉਹਦੇ ਵਿੱਚ
1: ਚਲੋ ਵਧੀਆ ਜੀ ਮਹਿੰਦੀ ਦਾ ਅਰੇਂਜਮੈਂਟ ਵੀ ਹੈਗਾ
0: ਮੈਨੂੰ ਹਾਂਜੀ
1: ਹਿਨਾ ਜਿਹਨੂੰ ਹਿਨਾ ਕਹਿੰਦੇ ਆ ਮਹਿੰਦੀ ਕਹਿੰਦੇ ਆ ਜੋ ਵੀ ਤੁਸੀਂ
0: ਕਹੋ ਬਿਲਕੁਲ
1: ਉਹ ਵੀ ਉੱਥੇ ਅਰੇਂਜਮੈਂਟ ਹੋਏਗਾ
0: ਰਜੇਸ਼ ਜੀ ਤੁਸੀਂ ਇਹ ਸਭ ਜਾਣਦੇ ਹੈਗੇ ਜਿਹੜੇ ਇਵੈਂਟ ਹੁੰਦੇ ਹੈਗੇ ਨਾ ਬਿਨਾਂ ਸਪੋਂਸਰ ਜਾਂ ਬਿਨਾਂ ਕਿਸੇ ਸਹਿਯੋਗ ਦੇ ਅਸੀਂ ਨਹੀਂ ਕਰ ਸਕਦੇ
1: ਜੀ ਜੀ
0: ਚਾਹੇ ਪ੍ਰੀਵੀਅਸ ਚ ਰੈੱਡ ਸਟੋਨ ਦਾ ਰਿਹਾ ਹੈਗਾ ਚਾਹੇ ਕੋਈ ਵੀ ਜਿਹਦੇ ਚ ਵੀ ਆਪਾਂ ਇਵੈਂਟ ਕੀਤੇ ਹੈਗੇ ਸਭ ਨੇ ਲਾਈਕ ਖੁੱਲ ਕੇ ਸਾਡੀ ਹੈਲਪ ਕੀਤੀ ਆ ਸੋ ਇਹਦੇ ਵਿੱਚ ਵੀ ਸਾਡੇ ਜਿਹੜੇ ਹੈਲਪ ਮਨਦੀਪ ਦੁੱਗਲ ਜੀ ਨੂੰ ਕੌਣ ਨਹੀਂ ਜਾਣਦਾ ਦੁੱਗਲ ਸਾਹਿਬ ਨੇ ਸਾਨੂੰ ਓਪਨ
1: ਕੌਣ ਨਹੀਂ ਜਾਣਦਾ
0: ਕੌਣ ਜਿਹੜਾ ਬੰਦਾ ਨਹੀਂ ਜਾਣਦਾ ਉਹਨਾਂ ਨੇ ਦੱਸੋ ਸੋ ਦੁੱਗਲ ਸਾਹਿਬ ਨੇ ਪੂਰਾ ਯੂਨੋ ਆਪਣੇ ਤਰਫੋਂ ਜਿਤਨਾ ਉਹਨਾਂ ਨੇ ਬੈਸਟ ਕਿਹਾ ਤੁਸੀਂ ਇਵੈਂਟ ਕਰੋ ਜੋ ਵੀ ਮੇਰੀ ਹੈਲਪ ਦੀ ਲੋੜ ਹੈ ਮੈਂ ਕਰੂੰ ਉਹੀ ਨਾਲ ਸਾਡੇ ਜੁੜ ਕੇ ਪ੍ਰੋਟੈਕਸ ਬਲੋਕ ਵਾਲੇ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹੈ ਉਹਨਾਂ ਨੇ ਹੀ ਇਹ ਇਵੈਂਟ ਸਾਨੂੰ ਨਾਲ ਜਿਹੜੀ ਐਫਰਟ ਕੀਤੀ ਹੈਗੀ ਕਰਨ ਦੇ ਲਈ ਸੋ ਇਹ ਹੌਸਲਾ ਹੁੰਦਾ ਹੈਗਾ ਜ਼ਿਲ੍ਹੇ ਬਾਕੀ ਬਾਈ ਹੋਰ ਬਹੁਤ ਜ਼ਿਆਦਾ ਸਪੋਂਸਰ ਹੈ ਕਿ ਮੈਂ ਸਾਰਿਆਂ ਦਾ ਨਾਮ ਲਊਂਗਾ ਤੇ ਬਹੁਤ ਟਾਈਮ ਲੱਗ ਜਾਣਾ
1: ਉਹ ਰੇਡੀਓ ਤੇ ਐਡ ਕਰਵਾ ਸਕਦੇ ਨੇ
0: ਹਾਂਜੀ ਸੋ ਉਹ ਇਹ ਪ੍ਰੋਟੈਕਸ ਬਲੋਕ ਵਾਲ ਬਿਨਾਂ ਸਾਡਾ ਅਸੀਂ ਇਵੈਂਟ ਨਹੀਂ ਕਰ ਸਕਦੇ ਸੀਗੇ ਸੋ ਹੋਰ ਵੀ ਸਾਡੇ ਨਾਲ ਜਿਹੜੇ ਬਾਕੀ ਸਹਿਯੋਗ ਵੀ ਕਰ ਰਹੇ ਨੇ ਬਹੁਤ ਸਾਰੀ ਲਾਈਨ ਹੈਗੀ ਉਹਨਾਂ ਦੀ ਵੀ ਸੋ ਇਹਨਾਂ ਦਾ ਮੈਂ ਦੁੱਗਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈਗਾ ਜੋ ਇਹਨਾਂ ਨੇ ਸਾਨੂੰ ਇਤਨਾ ਜ਼ਿਆਦਾ ਹੌਸਲਾ ਦਿੱਤਾ ਹੈਗਾ ਤੋ ਇਸ ਇਵੈਂਟ ਨੂੰ ਅਸੀਂ ਕਰ ਸਕੀਏ
1: ਬਿਲਕੁਲ ਜੀ ਨਹੀਂ ਬਹੁਤ ਵਧੀਆ ਤੁਸੀਂ ਇਵੈਂਟ ਜਿਹੜਾ ਕਰਨ ਜਾ ਰਹੇ ਹੋ ਕਿਉਂਕਿ ਦੀਵਾਲੀ ਦਾ ਪ੍ਰੋਗਰਾਮ ਹੈ ਦੀਵਾਲੀ ਕੌਣ ਨਹੀਂ ਮਨਾਉਣਾ ਚਾਹੁੰਦਾ ਸਾਰੀ ਦੁਨੀਆ ਚਾਹੁੰਦੀ ਹੈ ਵੀ ਦੀਵਾਲੀ ਨੂੰ ਸੈਲੀਬ੍ਰੇਟ ਕੀਤਾ ਜਾਵੇ ਲਾਈਟਾਂ ਦਾ ਤਿਉਹਾਰ ਹੈ ਤੇ ਦੀਵਿਆਂ ਦਾ ਤਿਉਹਾਰ ਹੈ ਸਾਰਾ ਕੁਝ ਜਿਹੜਾ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਚੰਗੀਆਂ ਮਿਠਾਈਆਂ ਖਾਣੀਆਂ ਤੇ ਪਟਾਕੇ ਕਹਿੰਦੇ ਵੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ
0: ਅੱਛਾ ਜੀ
1: ਹਾਂਜੀ ਕਿਉਂਕਿ ਅੰਮ੍ਰਿਤਸਰ ਤੁਹਾਨੂੰ ਪਤਾ ਵੀ ਜਿਹੜਾ ਗੁਰੂ ਦੀ ਨਗਰੀ ਵੀ
0: ਬਿਲਕੁਲ
1: ਗੋਲਡਨ ਟੈਂਪਲ ਕਰਕੇ ਆਪਾਂ ਉੱਥੇ ਜੰਮੇ ਪਲੇ ਆ ਸਾਰੀ ਜ਼ਿੰਦਗੀ ਤੇ ਇਸ ਕਰਕੇ ਦੀਵਾਲੀ ਵਾਲੇ ਦਿਨ ਪਰ ਐਡਾ ਬੁਰਾ ਹਾਲ ਹੋ ਜਾਂਦਾ ਜਦੋਂ ਪਟਾਕਿਆਂ ਦੇ ਨਾਲ
0: ਜੀ ਜੀ ਜੀ
1: ਸੋ ਇਹ ਹੈ ਵੀ ਉਹ ਦੀਵਾਲੀ ਹੁਣ ਮੈਨੂੰ ਲੱਗਦਾ ਵੀ ਲੋਕੀ ਚੇਂਜ ਹੁੰਦੇ ਜਾ ਰਹੇ ਨੇ ਥੋੜਾ ਜਿਹਾ ਚੇਂਜ ਸਿਸਟਮ ਲਿਆਂਦਾ ਜਾ ਰਿਹਾ ਬਟ ਉਹਦੇ ਨਾਲ ਨਾਲ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਉਹ ਵੀ ਜ਼ਰੂਰੀ ਨੇ ਆਪਣੇ ਆਪਣੇ ਲੈਵਲ ਦੇ ਉੱਤੇ ਕਰਨੀਆਂ ਚਾਹੀਦੀਆਂ
0: ਜੀ ਇਹਦੇ ਚ ਇੱਕ ਚੀਜ਼ ਹੈ ਸਰ ਆਪਾਂ ਇੰਡੀਆ ਤਾਂ ਵਾਕਈ ਹੀ ਚਲੋ ਪਟਾਕੇ ਹੁਣ ਜਿਵੇਂ ਸਿਟੀ ਆਫ ਕੈਲਗਰੀ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਹੈਗਾ ਅਸੀਂ ਇਸ ਤਰ੍ਹਾਂ ਦਾ ਕੁਛ ਉੱਥੇ ਨਹੀਂ ਕਰ ਸਕਦੇ ਹੈਗੇ ਬਟ ਉਹੀ ਹੈਗੇ ਫੁੱਲ ਜੜੀਆਂ ਵਗੈਰਾ ਜੋ ਹੈ ਹੱਥੇ ਚ ਆਪਾਂ ਬੇਸਿਕ ਚੀਜ਼ਾਂ ਉਹ ਕਰ ਸਕਦੇ ਹਾਂ ਉਹ ਸਾਰੇ ਬੱਚਿਆਂ ਨੂੰ ਕੁਛ ਇੱਦਾਂ ਦਾ ਕੁਛ ਇਵੈਂਟ ਕਰਾਂਗੇ ਸੋ ਯੂਨੋ ਹਰ ਇੱਕ ਨੂੰ ਖੁਸ਼ੀ ਤਾਂ ਹੁੰਦੀ ਹੈ ਤਿਉਹਾਰ ਹੈਗਾ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਏ
1: ਜੀ ਉਹ ਤੇ ਰਿਕੁਆਇਰਮੈਂਟ ਦੇ ਅਕੋਰਡਿੰਗ ਜੋ
0: ਜੀ
1: ਮੌਕੇ ਦੇ ਹਿਸਾਬ ਨਾਲ ਇਹ ਚੀਜ਼ਾਂ ਤੇ ਨਹੀਂ ਅਲਾਊਡ ਆਪਾਂ ਹੁਣ ਕੈਨੇਡਾ ਚ ਆ ਇਹ
0: ਹਾਂਜੀ ਹਾਂਜੀ
1: ਇਹ ਚੀਜ਼ਾਂ ਨਹੀਂ ਬਾਅਦ ਚੋਂ ਪਤਾ ਲੱਗੇ ਵੀ ਆਪਣੀ ਦੀਵਾਲੀ ਮੰਨ ਗਈ ਹੈ ਬਾਅਦ ਚ ਉਹ ਕਹਿੰਦਾ ਨਾ ਵੀ ਇੱਕ ਚੁਟਕਲਾ ਜਾਂ ਕਿਸੇ ਦੋਸਤ ਨੇ ਬਣਾਇਆ ਹੁੰਦਾ ਦੀਵਾਲੀ ਦੇ ਕਹਿੰਦਾ ਵੀ ਲਾਸਟ ਤੇ ਕਹਿੰਦਾ ਜਾਂਦੇ ਹੁੰਦੇ ਕੁਛ ਇੱਕ ਗੰਦੇ ਲੋਕ ਵੀ ਹੋਤੇ ਹੈ ਜੋ ਇਸ ਦਿਨ ਸ਼ਰਾਬ ਪੀ ਕੇ ਜੂਆ ਖੇਲਤੇ ਹੈ ਉਹ ਕਹਿੰਦਾ ਵੀ ਉਹ ਆਪਣੇ ਦੋਸਤਾਂ ਨੂੰ ਯਾਦ ਕਰ ਲੈਂਦਾ ਇਸੇ ਬਹਾਨੇ ਨਾਲ ਕੇ ਵੀ ਜਿਹੜੇ ਲੋਕੀ ਸ਼ਰਾਬ ਪੀਂਦੇ ਆ ਤੇ ਜੂਆ ਖੇਲਦੇ ਸੋ ਕਹਿਣ ਦਾ ਮਤਲਬ ਦੀਵਾਲੀ ਦੇ ਨਾਲ ਜਿਹੜੀਆਂ ਰਿਲੇਟਡ ਚੀਜ਼ਾਂ ਜੁੜੀਆਂ ਨੇ ਲੋਕੀ ਜਲਦੀ ਜਲਦੀ ਉਹ ਕੋਸ਼ਿਸ਼ ਕਰਦੇ ਨੇ ਵੀ ਸੈਲੀਬ੍ਰੇਸ਼ਨ ਹੋਣ ਫਿਰ ਉਸ ਤੋਂ ਬਾਅਦ ਵਿਹਲੇ ਹੋ ਗਏ ਤੇ ਆਪਾਂ ਆਪਣੇ ਕੰਮ ਕਰੀਏ ਜੀ
0: ਰਜੇਸ਼ ਜੀ ਇੱਕ ਰਿਕੁਐਸਟ ਇਹ ਕਰੂੰਗਾ ਸਭ ਨੂੰ ਕਿ ਜਿਹੜਾ ਵੀ ਸਾਨੂੰ ਅੱਜ ਸੁਣ ਰਿਹਾ ਜਾਂ ਵੇਖ ਪਾ ਰਿਹਾ ਹੈਗਾ ਸੋ ਇਹ ਹਰਿਆਣਵੀ ਸੋਸਾਇਟੀ ਆਫ ਕੈਲਗਰੀ ਐਂਡ ਪ੍ਰੋਟੈਕਸ ਬਲੋਕ ਇਵੈਂਟ ਦੀਵਾਲੀ ਪ੍ਰੋਗਰਾਮ ਐਂਡ ਆਲਸੋ ਹਰਿਆਣਾ ਡੇ ਮਨਾ ਰਿਹਾ ਹੈਗਾ ਸੋ ਸਭ ਨੂੰ ਇਹੀ ਰਿਕੁਐਸਟ ਹੈਗੀ ਕੋਈ ਵੀ ਕਲਚਰ ਦਾ ਬੰਦਾ ਹੈਗਾ ਜਿਹੜਾ ਸਾਨੂੰ ਸੁਣ ਪਾ ਰਿਹਾ ਉਹ ਮੋਸਟ ਵੈਲਕਮ ਹੈਗੇ ਇਹ ਨਹੀਂ ਕਿ ਓਨਲੀ ਹਰਿਆਣਾ ਦਾ ਹੀ ਹੈਗਾ ਇਹਦੇ ਅੰਦਰ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਕਲਚਰ ਤੋਂ ਆ ਰਹੇ ਨੇ ਉਹ ਆਪਣੀ ਡਰੈਸ ਅਗਰ ਉਹੀ ਪਾ ਕੇ ਆਉਂਦੇ ਉਹਨਾਂ ਨੂੰ ਰੈਕੋਗਨਾਈਜ਼ ਕਰਾਂਗੇ ਉਹਨਾਂ ਦੇ ਲਈ ਗਿਫਟ ਪਲਾਨ ਕਰ ਰਹੇ ਹਾਂ ਕਿ ਉਹਨਾਂ ਨੂੰ ਗਿਫਟ ਦੇਵਾਂਗੇ ਸੋ ਇਸ ਤਰ੍ਹਾਂ ਦਾ ਕੁਛ ਹੈਗਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਸਾਡੀ ਸੰਦੀਪ ਜੀ ਨੇ ਲਈ ਹੈਗੀ ਸੋ ਇਸ ਚੀਜ਼ ਨੂੰ ਥੋੜ੍ਹਾ ਉਹ ਮੈਨੇਜ ਕਰਨਗੇ ਬਾਕੀ ਪੂਰੀ ਟੀਮ ਸਾਡੀ ਜੁੜੀ ਹੋਈ ਹੈ ਸੋ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਅਸੀਂ ਅਨਾਊਂਸ ਜਿਹੜੇ ਅਨਾਊਂਸਮੈਂਟ ਹੈ ਉਹ ਕਰਦੇ ਰਹਾਂਗੇ ਸੋ ਸਾਡਾ ਇਹੀ ਹੈਗਾ ਅਕਟੂਬਰ 24th
2: ਜੀ
1: ਸੰਦੀਪ ਜੀ ਮੇਰੇ ਨਾਲ ਦੇਖ ਰਹੇ ਨੇ ਮੈਂ ਕਿੱਦਾਂ ਪਛਾਣਾਂਗਾ ਵੀ ਜਿਹੜਾ ਕੋਈ ਕੋਟ ਪੈਂਟ ਪਾ ਕੇ ਆ ਗਿਆ ਜੀ ਬਟ ਨਹੀਂ ਜੀ ਬਿਲਕੁਲ ਵਧੀਆ ਪ੍ਰੋਗਰਾਮ ਜਿਹੜਾ ਇਹ ਹੋਣ ਜਾ ਰਿਹਾ ਕਿਉਂਕਿ ਇਹਦੇ ਚ ਤੇ ਇਹਦੀ ਟਿਕਟ ਵਗੈਰਾ ਕਿੰਨੀ ਹੋਏਗੀ ਤੇ ਕੀ ਕੁਛ ਉਹ ਵੀ ਜਾਣਕਾਰੀ ਦੇ ਦੋ ਜੀ
3: ਸਰ ਜੋ ਟਿਕਟਸ ਹੈ ਹਮਨੇ ਬਹੁਤ ਜਾਇਜ਼ ਰੱਖੀ ਹੈ तो जो टिकट्स रहेगी एडल्ट्स के लिए $60 है अगर किसी ने पूरी टेबल बुक करनी है तो उसके लिए स्पेशल प्राइसिंग अवेलेबल रहेगी अगर कोई हमारे पास में कॉन्टेक्ट करेगा तो हम

0: ਸੋ ਇਹ ਸੀਗਾ ਜੀ ਕੁਛ ਇੱਕ ਹਰਿਆਣਵੀ ਮੁੰਡਿਆਂ ਦਾ ਪ੍ਰੋਗਰਾਮ ਅਤੇ ਇੱਕ ਹਰਿਆਣਵੀ ਮੁੰਡਾ ਜਿਹੜਾ ਕਿ ਕਾਫੀ ਵਧੀਆ ਕੰਮ ਕਰਦਾ ਅਤੇ ਸਾਰਿਆਂ ਨੂੰ ਡਰਾ ਕੇ ਵੀ ਰੱਖਦਾ ਉਹਦੇ ਬਾਰੇ ਗੱਲਬਾਤ ਕਰਦੇ ਬਹੁਤ ਵਧੀਆ ਇਨਫੋਰਮੇਸ਼ਨ ਦਿੰਦਾ ਜੀ ਮੇਰਾ ਕਹਿੰਦਾ ਦਰੂ ਰਾਠੀ ਨੂੰ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਬਟ ਉਹਨਾਂ ਨੇ ਆਪ ਹੀ ਲਾਈਵ ਹੋ ਕੇ ਗੱਲਬਾਤ ਕੀਤੀ ਸੁਣਦੇ ਹਾਂ ਕੀ ਕਹਿੰਦੇ ਫਿਰ ਉਸ ਤੋਂ ਬਾਅਦ ਵਾਪਸ
1: ਸਭੀ ਕੀ ਵਿਸ਼ਿਸ਼ ਕੇ ਲੀਏ ਆਪਣੇ ਜੋ ਪਿਆਰ ਦਿਖਾਇਆ ਪਿਛਲੇ 24 ਘੰਟੋ ਮੈਂ ਉਸ ਕੇ ਲੀਏ ਬਹੁਤ ਬਹੁਤ ਧੰਨਵਾਦ ਸਬਸੇ ਪਹਿਲੇ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੂੰਗਾ ਮੇਰਾ ਪਾਸਪੋਰਟ ਇਹ ਹੈ ਮੇਰਾ ਪਾਸਪੋਰਟ ਮੈਂ ਇੱਕ ਇੰਡੀਅਨ ਸਿਟੀਜ਼ਨ ਹੂੰ ਥਾ ਔਰ ਰਹੂੰਗਾ ਤੋ ਇਹ ਜੋ ਅਫਵਾਹ ਫੈਲਾ ਰਹੇ ਗੋਦੀ ਮੀਡੀਆ ਵਾਲੇ ਜਸਟੀਫਿਕੇਸ਼ਨ ਦੇ ਰਹੇ ਮੇਰੇ ਡਿਟੈਂਸ਼ਨ ਔਰ ਅਰੈਸਟ ਕੇ ਪੀਛੇ ਕਿ ਭਾਈ ਫੋਰਨ ਪਾਸਪੋਰਟ ਹੋਲਡਰ ਥਾ ਪ੍ਰੋਟੈਸਟ ਮੈਂ ਨਹੀਂ ਪਾਰਟੀਸਪੇਟ ਸਰਾਸਰ ਝੂਠ ਹੈ ਮੈਂ ਇੱਕ ਇੰਡੀਅਨ ਸਿਟੀਜ਼ਨ ਹੂੰ ਔਰ ਮੁਝੇ ਉਤਨੇ ਹੀ ਰਾਈਟਸ ਹੈ ਜਿਤਨੇ ਇੱਕ ਆਮ ਨਾਗਰਿਕ ਕੋ ਹੋਤੇ ਹੈ ਦੂਸਰੀ ਚੀਜ਼ ਕਿਆ ਕੀਆ ਇਹਨਾਂ ਨੇ ਕੱਲ ਮੇਰੇ ਸਾਥ 10 ਅਕਟੂਬਰ ਕੀ ਸੁਬਹ

0: शनिवार नूं गुरुद्वारा बंगला साहब कॉम्पलैक्स विच पुलिस दे दाखल होण बारे उठे विवाद तों बाद DSGMC दे प्रधान हरमीत सिंह कालका बंगला साहब पहुंचे। हरमीत सिंह कालका ने इत्थे इस विवाद बारे उठे सवालां दे जवाब दित्ते। दरअसल मुख चोण कमिश्नर ज्ञानेश कुमार दे अस्तीफे दी मंग नूं लैके चल रहे मुजाहरे दौरान वड्डी गिणती विच मुजाहराकारी बंगला साहब पहुंचे सन। पुलिस वल्लों बंगला साहब दे बाहरों कई जणिआं नूं हिरासत विच वी लिया गया सी। विरोधी पार्टियां दे वल्लों इल्जाम लगाया गया कि पुलिस बंगला साहब गुरुद्वारे दे अंदर दाखल हुई अते इस वल्लों मर्यादा दी उलंघना कीती गई। दिल्ली पुलिस ने 10 अक्टूबर नूं दित्ते बयान विच कहा कि गुरुद्वारा साहब दी मर्यादा दी किसी तरीके भी उलंघना नहीं कीती गई। इस मामले नूं लैके वख-वख विरोधी पार्टियां वल्लों दिल्ली सिख गुरुद्वारा मैनेजमेंट कमेटी अते पुलिस उत्ते इल्जाम भी लगाए गए।
1: अज गुरुद्वारा बंगला साहब दे विच जिस तरीके पुलिस वाले बूट पा के सोटियां लैके अंदर वड़े ने ते लोकां नूं मार मार के बाहर कढ़िया है, ਇਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਤੇ ਨਿੰਦਣਯੋਗ ਹੈ।
2: ਅਸੀਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮੌਜੂਦ ਹਾਂ। ਮੈਂ ਗੁਰਦੁਆਰਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਪੁਲਿਸ ਨੇ ਕੋਈ ਵੀ ਮਰਿਆਦਾ ਭੰਗ ਨਹੀਂ ਕੀਤੀ। ਉਹ ਸਿਰਫ ਇਸ ਗੁਰਦੁਆਰੇ ਵਿੱਚੋਂ ਇਸ ਰਸਤੇ ਨੂੰ ਇੱਕ ਪੈਸੇਜ ਦੇ ਤੌਰ ਤੇ ਯੂਜ਼ ਕਰ ਰਹੇ ਸੀਗੇ। ਸਾਡੇ ਨਾਲ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਖਾਸ ਗੱਲਬਾਤ ਕੀਤੀ ਸੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਰਿਆਦਾ ਭੰਗ ਨਹੀਂ ਹੋਈ। ਪੁਲਿਸ ਜ਼ਰੂਰ ਆਈ ਸੀ, ਕਿਉਂ? ਕਿਉਂਕਿ ਇੱਥੇ ਬਹੁਤ ਸਾਰੇ ਪ੍ਰੋਟੈਸਟਰ ਐਂਟਰ ਹੋ ਗਏ ਸੀ।
3: ਮੈਂ ਆ ਕੇ ਅੱਜ CCTV ਕੈਮਰਾਜ਼ ਵੀ ਦੇਖਿਆ, ਕੋਈ 8-10 ਪੁਲਿਸ ਵਾਲੇ ਨੇ ਇਥੋਂ ਆਨ ਐਂਡ ਰੂਟੀਨ, ਕਿਉਂਕਿ ਅਸ਼ੋਕਾ ਰੋਡ ਹੈ ਔਰ ਪਿੱਛੇ ਪੁਲਿਸ ਹੈਡਕੁਆਟਰ ਹੈ ਔਰ ਇਥੋਂ ਲੋਕ ਬਾਈਪਾਸ ਕਰਕੇ ਨਿਕਲ ਕੇ ਜਾਂਦੇ ਵੀ ਨੇ। ਮਗਰ ਅੱਜ ਮਾਹੌਲ ਹਾਲਾਤ ਇਹੋ ਜਿਹੇ ਨੇ, ਮਗਰ ਅਸੀਂ ਕਿਸੇ ਪੁਲਿਸ ਵਾਲੇ ਨੂੰ ਵਰਦੀ ਦੇ ਵਿੱਚ ਇੱਥੇ ਅਲਾਊ ਨਹੀਂ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਗੁਰੂ ਘਰ 'ਚ ਆਏ। ਔਰ ਤੁਸੀਂ ਦੇਖ ਸਕਦੇ ਹੋ ਪੁਲਿਸ ਵਾਲੇ ਐਸੇ ਰੋਡ ਤੋਂ ਆਏ ਨੇ ਜਿੱਥੇ ਅਸੀਂ ਖੜੇ ਹਾਂ। ਤੁਸੀਂ ਵੀ ਜੋੜੇ ਪਾਏ ਨੇ, ਮੈਂ ਵੀ ਜੋੜੇ ਪਾਏ ਨੇ ਔਰ ਇੱਥੋਂ ਲੋਕ ਇਹ ਸਾਡਾ ਵੀਰ ਖੜਾ ਹੈ, ਨੰਗੇ ਸਿਰ ਖੜਾ ਹੈ, ਕਿਉਂਕਿ ਇਹ ਗੁਰਦੁਆਰਾ ਦਰਬਾਰ ਹਾਲ 'ਚ ਨਹੀਂ ਹੈ, ਇਹ ਲੰਗਰ ਹਾਲ 'ਚ ਨਹੀਂ ਹੈ, ਇਸ ਕਰਕੇ ਉਹਨੂੰ ਕੋਈ ਟੋਕ ਨਹੀਂ ਸਕਦਾ।
2: ਵਿਰੋਧੀ ਪਾਰਟੀ ਵੱਲੋਂ ਇਹ ਕਹਿ ਰਹੇ ਹੈ ਵੀ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਹੋਏ ਨੇ ਆਮ ਲੋਕਾਂ ਲਈ।
3: ਦੇਖੋ, ਮੈਨੂੰ ਨਹੀਂ ਲੱਗਦਾ ਕਿ ਕੋਈ ਦਰਵਾਜ਼ਾ ਬੰਦ ਹੋਇਆ। ਦਰਵਾਜ਼ੇ ਕੱਲ੍ਹ ਵੀ ਖੁੱਲ੍ਹੇ ਸੀ, ਦਰਵਾਜ਼ੇ ਅੱਜ ਵੀ ਖੁੱਲ੍ਹੇ ਨੇ। ਆਮ ਜੋ ਲੋਕਾਂ, ਮੈਂ ਇਹੀ ਗੱਲ ਦੱਸ ਰਿਹਾ ਕਿ ਵਾਰ ਵਾਰ ਇੱਕ ਨੈਗੇਟਿਵ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰਾਂ ਦੇ ਖਿਲਾਫ਼ ਕਰੋ, ਜੋ ਤੁਸੀਂ ਕਰਨਾ, ਤੁਹਾਡੀ ਰਾਜਨੀਤਿਕ ਲੜਾਈ ਹੋਏਗੀ। ਪਿਛਲੀ ਵਾਰ ਵੀ ਇਹਨਾਂ ਨੇ ਰੋਲਾ ਮਚਾਇਆ ਸੀ, ਜਦ ਇੱਥੇ ਹਜ਼ਾਰਾਂ ਬੰਦੇ ਰੋਜ਼ ਲੰਗਰ ਛਕ ਰਹੇ ਸੀ, ਤਾਂ ਵੀ ਇਹ ਕਹਿੰਦੇ ਸੀ ਜੀ ਕਿ ਰਸਤਾ ਬੰਦ ਕਰ ਦਿਆ ਜੀ, ਰਸਤੇ ਨੂੰ ਗੁਰੂ ਘਰ ਦੇ ਵਿੱਚ ਜਿਹੜੇ ਸ਼ਰਨਾਥੀ ਦੇ ਰੂਪ ਦੇ ਵਿੱਚ ਕੋਈ ਆਏਗਾ ਇੱਥੇ ਰੁਕ ਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਲੰਗਰ ਛੱਕ ਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮਗਰ ਇੱਥੇ ਆ ਕੇ ਰਾਜਨੀਤੀ ਕਰੇ, ਇੱਥੇ ਆ ਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ਾਂ ਕਰੇ ਔਰ ਬੈਨਰਸ ਕਰੇ, ਨਾਰੇ ਲਗਾਏ ਜਿੰਦਾਬਾਦ ਮੁਰਦਾਬਾਦ ਦੇ, ਉਹ ਬਰਦਾਸ਼ਤ ਨਹੀਂ।
2: ਸਰ, ਐਗਜੈਕਟਲੀ ਹੋਇਆ ਕੀ ਸੀ? ਪੁਲਿਸ ਐਂਟਰ ਹੋਈ ਤੇ ਪ੍ਰੋਟੈਸਟਰ ਪ੍ਰੋਟੈਸਟ ਕਰ ਰਹੇ ਸੀ ਜਾਂ ਸ਼ੈਲਟਰ ਲੈ ਰਹੇ ਸੀ?
3: ਦੇਖੋ, ਜਿਸ ਵਕਤ ਪੁਲਿਸ ਐਂਟਰ ਕੀਤੀ ਹੈ ਉਸ ਵਕਤ ਤੱਕ ਇੱਥੋਂ ਲੋਕ ਜਾ ਚੁੱਕੇ ਸੀ, ਪੁਲਿਸ ਦਾ ਔਰ ਉਹਨਾਂ ਦਾ ਕੋਈ ਝੜਪ ਨਹੀਂ ਹੋਈ ਹੈ। ਬਟ ਕਿਉਂਕਿ ਉਹ ਰਸਤਾ ਇਹੋ ਜਿਹਾ ਬਣਿਆ ਸੀ ਤੇ ਇੱਥੋਂ ਨਿਕਲ ਕੇ ਗਏ ਨੇ, ਮਗਰ ਪ੍ਰੋਟੈਸਟਰਸ ਨੂੰ ਇੱਥੋਂ ਬਾਹਰ ਕੱਢਣ ਵਾਸਤੇ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਬੜੀ ਮੁਸ਼ਤੈਦੀ ਕਰਨੀ ਪਈ, ਬੜਾ ਉਹਨਾਂ ਨੂੰ ਜ਼ੋਰ ਲਾਉਣਾ ਪਿਆ ਔਰ ਅਸੀਂ ਬਾਰ ਬਾਰ ਇੱਕੋ ਗੱਲ ਕਰ ਰਹੇ ਹਾਂ ਕਿ ਪ੍ਰੋਟੈਸਟਰਸ ਅਲਾਊਡ ਨਹੀਂ ਨੇ।
2: ਹੁਣ ਇੱਥੇ ਕੁਛ ਪ੍ਰੋਟੈਸਟਰ ਰੁਕੇ ਹੋਏ ਨੇ, ਸ਼ੈਲਟਰ ਲੈ ਰਹੇ ਨੇ?
3: ਨਹੀਂ, ਸਾਡੇ ਕੋਲ ਇੱਥੇ ਕੋਈ ਪ੍ਰੋਟੈਸਟਰ ਦੇ ਰੂਪ 'ਚ ਨਹੀਂ ਹੈਗਾ। ਕੋਈ ਸੰਗਤ ਦੇ ਰੂਪ ਦੇ ਵਿੱਚ ਆਇਆ ਹੋਏ ਔਰ ਉਹ ਪ੍ਰੋਟੈਸਟ ਦੇ ਵਿੱਚ ਜਾਣਾ ਚਾਹੁੰਦਾ ਹੋਏ, ਉਹ ਉਹਦੀ ਆਪਣੀ ਮਰਜ਼ੀ ਹੈ। ਅਸੀਂ ਨਾ ਕਿਸੇ ਨੂੰ ਪ੍ਰੋਟੈਸਟਰਸ ਨੂੰ ਇਸ ਤਰ੍ਹਾਂ ਸਾਨੂੰ ਕਹਿ ਕੇ ਕੋਈ ਰੁਕਦਾ ਕਿ ਜੇ ਅਸੀਂ ਪ੍ਰੋਟੈਸਟਰ ਇਸ ਕਰਕੇ ਆ ਕੇ ਸਾਨੂੰ ਸ਼ਰਨ ਦਿੱਤੀ ਜਾਏ, ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ, ਨਾ ਪਿਛਲੀ ਵਾਰ ਹੋਇਆ। ਜਿਹਦਾ ਜਿੱਥੇ ਦਿਲ ਕਰਦਾ ਉਹ ਲੰਬਾ ਪੈ ਜਾਂਦਾ, ਜਿਹਦਾ ਦਿਲ ਕਰਦਾ ਉਹ ਲੰਗਰ ਛਕ ਲੈਣ।
2: ਬੰਗਲਾ ਸਾਹਿਬ ਗੁਰਦੁਆਰਾ ਵਿੱਚ ਪੁਲਿਸ ਦੇ ਐਂਟਰ ਹੋਣ ਨੂੰ ਲੈ ਕੇ ਕਾਫੀ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਦਿੱਲੀ ਪੁਲਿਸ ਨੇ ਮਰਿਆਦਾ ਨੂੰ ਭੰਗ ਕੀਤਾ ਹੈ। ਇਸ ਦੇ ਨਾਲ ਹੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਐਕਸ ਤੇ ਲਿਖਿਆ, ਮੈਂ ਦਿੱਲੀ ਪੁਲਿਸ ਦੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਵਨ ਹਦੂਦ ਅੰਦਰ ਦਾਖਲ ਹੋਣ ਦੀ ਨਿੰਦਾ ਕਰਦੀ ਹਾਂ।
4: वो हमें वाहिगुरु से ऐसे नाम से पुकार रहे थे, मीन्स मुझे समझ नहीं आ रहा था, फिर ये दिया उन्होंने, मीन्स इट वॉज सच ए ब्यूटिफुल एक्सपीरियंस। मतलब मेरे पास शब्द नहीं है, ਸ਼ਬਦ ਬਿਲਕੁਲ ਨਹੀਂ ਹੈ ਇਨਕੇ ਬਾਰੇ ਮੈਂ ਕਹਿਣੇ ਕੇ ਲਿਏ।
0: 10 ਅਕਤੂਬਰ ਨੂੰ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਮੁਜ਼ਾਹਰੇ ਵਾਲੇ ਦਿਨ ਕਾਫੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰੋਂ ਵੀ ਹਿਰਾਸਤ ਵਿੱਚ ਲਿਆ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਦਾਖਲ ਹੋਣ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ। ਇਸ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਦਿੱਤੇ ਜਾ ਚੁੱਕੇ ਨੇ। ਕਾਕਰੋਚ ਜਨਤਾ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕੀਤਾ ਜਾ ਰਿਹਾ।
2: ਗੁਰਦੁਆਰਾ ਸਾਹਿਬ ਵਿੱਚ ਬਹੁਤ ਸਾਰੇ ਪ੍ਰੋਟੈਸਟਰ ਕੱਲ੍ਹ ਰਾਤ ਰੁਕੇ ਰਹੇ ਸਨ, ਬਹੁਤ ਸਾਰੇ ਪ੍ਰੋਟੈਸਟਰ ਕਈ ਦਿਨਾਂ ਤੋਂ ਇੱਥੇ ਆ ਕੇ ਪਹਿਲਾਂ ਹੀ ਰੁਕੇ ਹੋਏ ਸਨ। ਪ੍ਰੋਟੈਸਟ ਕਰਨ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਵਿੱਚ ਰਾਤ ਕੱਟੀ ਉਹਨਾਂ ਨੇ ਤੇ ਕੱਲ੍ਹ ਜਦੋਂ ਪੁਲਿਸ ਵੱਲੋਂ ਡਿਟੇਨ ਕੀਤੇ ਜਾ ਰਹੇ ਸਨ ਤਾਂ ਬਹੁਤ ਸਾਰੇ ਪ੍ਰੋਟੈਸਟਰ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਤੇ ਉਹਨਾਂ ਨੇ ਇੱਥੇ ਰਾਤ ਕੱਟੀ, ਖਾਣਾ ਖਾਧਾ।

0: ਤੇ ਬਹੁਤ ਸਾਰੇ ਪ੍ਰੋਟੈਸਟਰ ਦਾ ਇਹ ਕਹਿਣਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਸੇਫ ਫੀਲ ਕਰਦੇ ਨੇ ਇਸ ਕਰਕੇ ਉਹ ਇਸ ਜਗ੍ਹਾ ਤੇ ਰਹਿਣ ਲਈ ਆਏ ਸਨ।
1: ਇਹ ਅਨਿਕੇਤ ਹਨ ਜੋ ਮੁੰਬਈ ਤੋਂ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਆਏ ਸਨ। ਉਹ ਪੁਲਿਸ ਦੀ ਹਿਰਾਸਤ ਵਿੱਚ ਵੀ ਰਹੇ ਅਤੇ ਰਿਹਾ ਹੋਣ ਤੋਂ ਬਾਅਦ ਬੰਗਲਾ ਸਾਹਿਬ ਵਿੱਚ ਰੁਕੇ ਹੋਏ ਨੇ।
2: ਮੇਰੇ ਪਾਸ ਸ਼ਬਦ ਨਹੀਂ ਹੈ, ਸ਼ਬਦ ਬਿਲਕੁਲ ਨਹੀਂ ਹੈ ਇਨਕੇ ਬਾਰੇ ਮੈਂ ਕਹਿਣੇ। ਜਹਾਂ ਪਰ ਆਪਕੋ ਸੱਚ ਮੈਂ ਜਬ ਆਪ ਆਟਕੋ ਕਹੀ ਆਪਕੋ ਲਗੇ ਕਿ ਆਪਕੇ ਜੀਨੇ ਔਰ ਮਰਨੇ ਕਾ ਸਵਾਲ ਹੈ। ਆਪਕੋ ਇੱਕ ਜਾਨ ਮਿਲੇਗੀ ਯਹਾਂ ਪਰ ਆ ਕੇ, ਕੁਛ ਖਾਣਾ ਮਿਲੇਗਾ, ਸੋਨੇ ਕੇ ਲਈ ਛੱਤ ਮਿਲੇਗਾ, ਪਾਣੀ ਮਿਲੇਗਾ, ਅੱਛਾ ਟੋਇਲੇਟ ਮਿਲੇਗਾ, ਕਿਆ ਕੁਛ ਨਹੀਂ ਮਿਲੇਗਾ। ਔਰ ਰਿਸਪੈਕਟ ਮੀਨਸ ਵੋ ਹਮੇ ਵਾਹਿਗੁਰੂ ਸੇ ਐਸੇ ਨਾਮ ਸੇ ਪੁਕਾਰ ਰਹੇ ਥੇ, ਮੀਨਸ ਮੁਝੇ ਸਮਝ ਨਹੀਂ ਆ ਰਹਾ ਥਾ, ਫਿਰ ਯੇ ਦੀਆ ਉਨ੍ਹੋਂਨੇ, ਇਟ ਵਾਜ਼ ਸੱਚ ਅ ਬਿਊਟੀਫੁਲ ਐਕਸਪੀਰੀਅੰਸ।
1: ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਆਈ ਕਾਇਨਾਤ ਕਹਿੰਦੇ ਹਨ ਕਿ ਉਹ ਲੰਬੇ ਸਮੇਂ ਤੱਕ ਲੜਾਈ ਲੜਨ ਲਈ ਦਿੱਲੀ ਆਏ ਨੇ।
3: ਜਬ ਘਰ ਨਹੀਂ ਹੋਗਾ ਤਾਂ ਯਹੀ ਆਏਂਗੇ, ਯਹਾਂ ਰੁਕਨੇ ਕੀ ਜਗ੍ਹਾ ਹੈ ਥੋੜੀ ਬਹੁਤ, ਯਹਾਂ ਇਨਸਾਨੀਅਤ ਹੈ, ਯਹਾਂ ਇਨਸਾਨੀਅਤ ਹੈ, ਲੋਕੋ ਕੇ ਦਿਲ ਮੇ ਰਹਿਮ ਹੈ।
1: ਇਸੇ ਤਰ੍ਹਾਂ ਪ੍ਰਵੀਨ ਯਾਦਵ ਵੀ ਪੁਲਿਸ ਹਿਰਾਸਤ ਵਿੱਚ ਰਹੇ ਪਰ ਉਹ ਹਾਲੇ ਘਰ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਇੱਥੇ ਹੋਰ ਕੁਝ ਸਮਾਂ ਰੁਕਣਾ ਚਾਹੁੰਦੇ ਨੇ।
4: ਗੁਰਦੁਆਰੇ ਮੈਂ ਸਰ ਇਹ ਹਮਾਰੀ ਮਜਬੂਰੀ ਹੈ ਯਹਾਂ ਰੁਕਣਾ, ਬਾਹਰ ਅਭੀ ਕਹੀਂ ਦਿਖ ਜਾਏਂਗੇ ਪੁਲਿਸ ਵਾਲੇ ਡਿਟੇਨ ਕਰ ਲੇਂਗੇ, ਤੋ ਇਸ ਲਈ ਯਹਾਂ ਹੈ। ਬਾਕੀ ਪ੍ਰੋਟੈਸਟ ਜੈਸੇ ਹੀ ਚਾਲੂ ਹੋਤਾ ਫਿਰ ਨਿਕਲ ਲੇਤੇ ਹੈ। ਅਭੀ ਯਹਾਂ ਨਹਾਨੇ ਕੇ ਲਿਏ ਆਏ ਥੇ, ਨਹਾ ਧੋ ਲੀਏ ਹੈ, ਖਾਣਾ ਕੱਲ ਖਾਏ ਥੇ ਅਭੀ ਆਜ ਨਹੀਂ ਖਾਏ ਹੈ, ਅਭੀ ਜ਼ਰੂਰਤ ਵੀ ਨਹੀਂ ਹੈ, ਤੋ ਯਹਾਂ ਰੁਕਨੇ ਕੇ ਲਿਏ ਹਮੇਂ ਸੇਫ ਫੀਲ ਹੋਤਾ ਹੈ ਸਰ।
5: हम लोग आसपास रहते हैं तो कल डिटेंशन में रहा, हम लोगों को कुछ करना है, क्या करना है, मन की भी तो शांति चाहिए ना, तो हम लोग यहाँ पर आए हैं गुरुद्वारे में माथा टेकने और आगे की क्या करेंगे उसके बारे में सोचने के लिए भी आए हैं।
1: दिल्ली सिख गुरुद्वारा मैनेजमेंट कमेटी के प्रधान हरमीत सिंह कालका का कहना है कि गुरुद्वारा साहब के दरवाजे हर किसी लिए खुले ने, पर जेकर किसी ने मुजहरा करना है तो वह बाहर मुजहरा करन।
6: ਗੁਰੂ ਘਰ ਦੇ ਵਿੱਚ ਜਿਹੜੇ ਸ਼ਰਨਾਥਰੀ ਦੇ ਰੂਪ ਦੇ ਵਿੱਚ ਕੋਈ ਆਏਗਾ ਇੱਥੇ ਰੁਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਲੰਗਰ ਛੱਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮਗਰ ਇੱਥੇ ਆ ਕੇ ਰਾਜਨੀਤੀ ਕਰੇ, ਇੱਥੇ ਆ ਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ਾਂ ਕਰੇ ਔਰ ਬੈਨਰਸ ਕਰੇ, ਨਾਰੇ ਲਗਾਏ ਜਿੰਦਾਬਾਦ ਮੁਰਦਾਬਾਦ ਦੇ, ਉਹ ਬਰਦਾਸ਼ਤ।
7: ਸੋ ਇਹ ਸੀਗੀ ਜੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ, ਤੇ ਕਿਉਂਕਿ ਇਸ ਅੰਦੋਲਨ ਦੇ ਨਾਲ ਜੁੜੀਆਂ ਕਈ ਇਨਫੋਰਮੇਸ਼ਨ ਤੇ ਗੱਲਾਂ ਪਤਾ ਜਿਹੜੀਆਂ ਸਾਡੇ ਕੋਲ ਪਹੁੰਚਦੀਆਂ, ਤੇ ਤੁਹਾਨੂੰ ਦੱਸ ਦਈਏ ਵੀ ਸਪੈਸ਼ਲ ਬੈਲਟ ਜਿਹੜੇ ਨੇ ਉਹ ਲੋਕਾਂ ਦੇ ਘਰਾਂ 'ਚ ਪਹੁੰਚ ਚੁੱਕੇ ਨੇ ਤੇ 16 ਤਰੀਕ ਤੋਂ ਪਹਿਲਾਂ ਇਹ ਪਹੁੰਚਣੇ ਚਾਹੀਦੇ ਨੇ ਉੱਥੇ। ਬਟ ਉਹਦੇ ਨਾਲ ਨਾਲ ਡੈਡਲਾਈਨ ਜਿਹੜੀ ਹੈ ਇਹ ਇਲੈਕਸ਼ਨ ਅਲਬਰਟਾ ਕੋਲੋਂ 5 ਵਜੇ ਫਰਾਈਡੇ ਵਾਲੇ ਦਿਨ ਤੋਂ ਪਹਿਲਾਂ ਜਿਹੜੇ ਆ ਪਹੁੰਚ ਜਾਣੇ ਚਾਹੀਦੇ ਆ ਬਿਫੋਰ ਇਲੈਕਸ਼ਨ ਡੇ। ਅਤੇ ਸੋ ਇਸ ਕਰਕੇ ਫਰਾਈਡੇ ਕੀ ਬੰਦਾ 16 ਤਰੀਕ ਬਣਦੀ ਹੈ, ਸੋ ਇਸ ਕਰਕੇ ਅਗਲਾ ਫਰਾਈਡੇ ਜਿਹੜਾ ਹੈ ਉਸ ਤੋਂ ਪਹਿਲਾਂ ਹੈ ਤੁਹਾਡੇ ਉੱਥੇ ਪਹੁੰਚ ਜਾਣੇ ਚਾਹੀਦੇ ਨੇ। ਕੋਈ ਕੋਂਟੈਕਟ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਹੈ, ਤਾਂ 1-877-422-8683 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਵੀਕਡੇਜ਼ ਦੇ ਵਿੱਚ ਇਹ ਲਾਈਨ ਜਿਹੜੀ ਹੈ 8:15 ਤੋਂ ਖੁੱਲ੍ਹੇਗੀ ਅਤੇ 8 ਵਜੇ ਬੰਦ ਹੁੰਦੀ ਹੈ। ਸੈਟਰਡੇ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਲਾਈਨ ਜਿਹੜੀ ਖੁੱਲ੍ਹੀ ਰਹੇਗੀ, ਤੁਸੀਂ ਇੱਥੇ ਇਨਫੋਰਮੇਸ਼ਨ ਜਿਹੜੀ ਆਪਣੀ ਲੈ ਸਕਦੇ ਹੋ। ਇਹਦੇ ਨਾਲ ਨਾਲ election.ab.ca ਦੇ ਉੱਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਜਿਹੜੀ ਲਈ ਜਾ ਸਕਦੀ। ਸੋ ਜਿਨ੍ਹਾਂ ਜਿਨ੍ਹਾਂ ਕੋਲ ਬੈਲਟ ਪਹੁੰਚ ਗਏ ਨੇ ਜੀ, ਅਤੇ ਮੇਰੇ ਕੋਲ ਵੀ ਪਹੁੰਚ ਗਏ ਬੈਲਟ, ਅਤੇ ਉਹਦੇ ਕਰਕੇ ਆਪਾਂ ਸਾਰਿਆਂ ਨੇ ਜਿਨ੍ਹਾਂ ਨੇ ਬੈਲਟ ਦੇ ਥਰੂ ਵੋਟਾਂ ਪਾਉਣੀਆਂ ਅਗਲੇ ਫਰਾਈਡੇ ਤੋਂ ਪਹਿਲਾਂ ਉੱਥੇ ਪਹੁੰਚ ਜਾਣਾ ਚਾਹੀਦਾ, ਕਿਉਂਕਿ ਇਹ ਨਹੀਂ ਵੀ ਉਸ ਤੋਂ ਲੇਟ ਹੋ ਜਾਵੇ ਤਾਂ ਫਿਰ ਤੁਹਾਡੇ ਉਹਦਾ ਬੈਲਟ ਦਾ ਕੋਈ ਫਾਇਦਾ ਨਹੀਂ। ਅਤੇ ਵੱਧ ਤੋਂ ਵੱਧ ਵੋਟਾਂ ਜੇ ਤੁਸੀਂ ਪੋਸੀਬਲ ਹੋ ਸਕੇ ਤਾਂ 13 ਤੋਂ 17 ਤਰੀਕ ਤੱਕ ਐਡਵਾਂਸ ਵੋਟਾਂ ਜਿਹੜੀਆਂ ਨੇ ਉਹ ਵੀ ਪੈਣੀ ਹੈ, ਉਹਦੀ ਵੀ ਤੁਹਾਡੇ ਘਰ 'ਚ ਲੈਟਰ ਆਈ ਹੈ, ਉਹਦੇ 'ਤੇ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਕਿ ਕਿੱਥੇ ਅਤੇ ਕਦੋਂ ਤੁਸੀਂ ਜਿਹੜੀ, ਵੈਸੇ ਮੈਂ ਵੀ ਪੂਰਾ ਅਰੇਂਜਮੈਂਟ ਨਾਲ ਲੈ ਕੇ ਆਇਆ ਸੀ ਤਾਂ ਕਿ ਪੜ੍ਹ ਕੇ ਅਤੇ ਤੁਹਾਨੂੰ ਮੈਂ ਦੱਸ ਸਕਾਂ ਕਿਉਂਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਬੈਲਟ ਡਿਪੋਜ਼ਿਟ ਕਰਨਾ, ਇਹ ਵੀ ਇਨਫੋਰਮੇਸ਼ਨ ਉਹਦੇ 'ਚ ਆਉਂਦੀ ਹੈ। ਸਟੈਪ 1 ਦੇ ਉੱਤੇ ਤੁਸੀਂ ਮਾਰਕ ਕਰਨਾ, ਸਟੈਪ 2 ਦੇ ਉੱਤੇ ਤੁਸੀਂ ਪਲੇਸ ਕਰਨਾ ਬੈਲਟ ਨੂੰ ਇੱਕ ਪਾਇਲ ਦੇ ਵਿੱਚ ਅਤੇ ਫੋਲਡ ਕਰਨਾ ਉਹਨੂੰ ਹਾਫ ਦੇ ਵਿੱਚ, ਫਿਰ ਉਸ ਤੋਂ ਬਾਅਦ ਜਿਹੜੀ ਲੈਟਰ ਆਈ ਹੈ ਤੁਹਾਡੇ ਘਰ ਇਨਵੈਲਪ ਜਿਹੜਾ ਉਹਨੂੰ ਇਨਵੈਲਪ ਏ ਦੇ ਵਿੱਚ ਫੋਲਡ ਕਰਨਾ, ਸੀਲ ਕਰਨਾ ਅਤੇ ਦੈਨ ਤੁਸੀਂ ਉਹਨੂੰ ਜਿਹੜਾ ਉਹ ਸ਼ਿਪ ਕਰਨਾ। ਸੋ ਇਹ ਬੈਲਟ ਨੂੰ ਭੇਜਣ ਦਾ ਤਰੀਕਾ, ਅਤੇ 19 ਅਕਤੂਬਰ ਨੂੰ ਇਹ ਜਿਹੜੀਆਂ ਫਾਈਨਲ ਵੋਟਸ ਪੈਣੀਆਂ। ਵੰਸ ਅਗੇਨ ਤੁਹਾਨੂੰ ਦੱਸਦੀ ਹੈ, ਬਾਰ ਬਾਰ ਦੱਸਿਆ ਜਾ ਰਿਹਾ ਕਿ ਵੀ ਜੇ ਗਿਣਤੀ ਘੱਟ ਸਕਦੀ ਹੈ, ਜਿੱਦਾਂ ਪਰਮੀਤ ਹੋਣਾ ਨਾਲ ਵੀ ਗੱਲਬਾਤ ਕਰਨ ਦੇ ਉਹਨੂੰ ਦੱਸਿਆ ਵੀ ਜਿੱਦਾਂ ਰੈਫਰੈਂਡਮ ਦੇ ਵਿੱਚ ਬ੍ਰੈਗਜ਼ਿਟ ਦੇ ਟਾਈਮ ਦੇ ਉੱਤੇ ਲੋਕ ਕਹਿੰਦੇ ਘਰ ਬੈਠੇ ਰਹੇ, ਉਹ ਸੋਚਦੇ ਸੀਗੇ ਵੀ ਕੰਮ ਤਾਂ ਚੱਲਦਾ ਹੀ ਪਿਆ ਅਤੇ ਚੱਲੀ ਜਾਣ ਦਿਓ, ਆਪਾਂ ਨਹੀਂ ਵੀ ਜਾਵਾਂਗੇ ਤਾਂ ਕੋਈ ਨਹੀਂ, ਫਿਰ 51% ਦੇ ਨਾਲ

ਲੂਜ਼ ਕਰ ਗਏ ਸੀਗੇ ਤੇ ਅਲਟੀਮੇਟਲੀ ਕੀ ਹੋਇਆ ਵੀ ਹੁਣ ਇੱਕ ਛੋਟੇ ਜਿਹੇ ਸਮੇਂ ਤੋਂ ਬੰਦਾ ਕਈ ਵਾਰੀ ਖੁੰਝ ਜਾਂਦਾ ਸੋਚਦਾ ਵੀ ਥੋੜ੍ਹੀ ਜਿਹੀ ਅਣਗਹਿਲੀ ਹੋਈ ਤੇ ਉਸ ਅਣਗਹਿਲੀ ਦੇ ਨਾਲ ਹੀ ਤੁਸੀਂ ਜਿਹੜਾ ਅਲਟੀਮੇਟਲੀ ਕਾਫੀ ਵੱਡਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਸੋ ਬੈਲਟ ਜਿਹੜਾ ਜੀ ਇਹ ਕਾਫੀ ਵੱਡੀ ਬੁੱਕਲੈਟ ਹੈ ਜਿਹੜੀ ਤੁਸੀਂ ਸੁਣ ਸਕਦੇ ਹੋ ਛੋਟੀ ਜਿਹੀ ਬੁੱਕਲੈਟ ਮਤਲਬ ਇਹ ਪੂਰੇ ਦਾ ਪੂਰੇ ਸਵਾਲ ਜੇ ਸਮਝਣ ਜਾਵਾਂਗੇ ਤੇ ਸਾਰਿਆਂ ਨੂੰ ਸਾਰੇ ਸਵਾਲ ਸਮਝਣ ਦੇ ਨਾਲੋਂ ਜਿਹੜੇ ਜਿਹੜੇ ਜਵਾਬ ਤੇ ਸਵਾਲ ਜਿਹੜੇ ਨੇ ਉਹ ਦੱਸੇ ਗਏ ਨੇ ਸਾਰੇ ਲਿਸਨਰ ਜਿਹੜੇ ਨੇ ਜਾਂ ਜਿਹੜੇ ਸਾਡੇ ਵੱਖਰੀ ਵੱਖਰੀ ਪਾਰਟੀਆਂ ਦੇ ਲੀਡਰ ਹੋਣ ਜਾਂ ਦੂਸਰੇ ਹੋਣ ਉਹ ਵੀ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਵੀ ਦਸਵੇਂ ਸਵਾਲ ਦਾ ਜਵਾਬ ਜਿਹੜਾ ਉਹ ਨੌਂ ਦੇ ਵਿੱਚ ਕਹਿੰਦਾ ਯੈਸ ਦੇ ਵਿੱਚ ਨੰਬਰ ਵਨ ਹੈ ਕਹਿੰਦਾ ਮਤਲਬ ਕਿ ਆਪਾਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਬਾਕੀ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਨੌਂ ਹੈ ਸੋ ਪਹਿਲੇ ਨੌਂ ਸਵਾਲਾਂ ਦਾ ਜਵਾਬ ਜਿਹੜੇ ਉਹ ਨੌਂ ਦੇ ਵਿੱਚ ਲੋਕ ਦੇ ਰਹੇ ਆ ਅਤੇ ਦਸਵਾਂ ਸਵਾਲ ਜਿਹੜਾ ਉਹ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ ਕੁਐਸਚਨ ਨੰਬਰ 10 ਸਪੈਸ਼ਲ ਬੈਲਟ ਮਾਰਕ ਦਾ ਬੈਲਟ ਬਾਈ ਪਲੇਸਿੰਗ ਐਨ ਐਕਸ ਇਨ ਏ ਸਰਕੂਲਰ ਸਪੇਸ ਇੰਡੀਕੇਟਿੰਗ ਯੂਅਰ ਚੋਇਸ ਓਪੋਜਿਟ ਦਾ ਕੁਐਸਚਨ ਜਿਹੜਾ ਤੁਹਾਡਾ ਸਵਾਲ ਹੈ ਨਾ ਉਹਦੇ ਅੱਗੇ ਕਹਿੰਦੇ ਵੀ ਤੁਸੀਂ ਐਕਸ ਦਾ ਸਾਈਨ ਲਾ ਦੇਣਾ ਅਤੇ ਹੁਣ ਇਹ ਸਵਾਲ ਕੀ ਹੈ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦਾ ਗਵਰਨਮੈਂਟ ਆਫ ਅਲਬਰਟਾ ਕਮੈਂਸ ਦਾ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦਾ ਕਨੇਡੀਅਨ ਕੋਨਸਟੀਟਿਊਸ਼ਨ ਟੂ ਹੋਲਡ ਏ ਬਾਈਨਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਨ ਵੈਦਰ ਔਰ ਨੋਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ ਹੌਲੀ ਹੌਲੀ ਕਰਕੇ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਮਤਲਬ ਇਹ ਹੈ ਕਿ ਵੀ ਆਪਾਂ ਕੀ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਪ੍ਰੋਵਿੰਸ ਆਫ ਕੈਨੇਡਾ ਜਾਂ ਕੈਨੇਡਾ ਗਵਰਨਮੈਂਟ ਆਫ ਅਲਬਰਟਾ ਨੂੰ ਕਮੈਂਸ ਦਾ ਲੀਗਲ ਪ੍ਰੋਸੈਸ ਕਰਨੀ ਚਾਹੀਦੀ ਹੈ ਅੰਡਰ ਦਾ ਕੈਨੇਡੀਅਨ ਕੋਨਸਟੀਟਿਊਸ਼ਨ ਦੇ ਵਿੱਚ ਇਹ ਉਹਨਾਂ ਨੂੰ ਆਜ਼ਾਦੀ ਹੈਗੀ ਹੈ ਕਿ ਵੀ ਉਹ ਬਾਈਂਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਕਰ ਸਕਦੇ ਨੋਨ ਬਾਈਂਡਿੰਗ ਇਹ ਨੇ ਵੀ ਜਿਹਦੇ 'ਚ ਪ੍ਰੋਵਿੰਸ਼ੀਅਲ ਜਿਹੜੀ ਹੈ ਉਹ ਬਾਈਂਡ ਨਹੀਂ ਹੈਗੀ ਜੇ ਤੁਸੀਂ ਉਹਦੇ 'ਚ ਜੋ ਵੀ ਜਵਾਬ ਦਿਓਗੇ ਜਿਹੜੇ ਪਹਿਲਾਂ ਕਈ ਵਾਰੀ ਜਦੋਂ ਨੋਨ ਬਾਈਂਡਿੰਗ ਰੈਫਰੈਂਡਮਸ ਹੁੰਦੇ ਆ ਉਹ ਸਿਰਫ ਇਨਫੋਰਮੇਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ ਹੈ ਕਿ ਵੀ ਤੁਸੀਂ ਇਨਫੋਰਮੇਸ਼ਨ ਹੀ ਸੀਕ ਕਰਦੇ ਹੋ ਅਤੇ ਉਹਦੇ ਬੇਸਿਸ ਦੇ ਉੱਤੇ ਜਿਹੜੀ ਹੈ ਗਵਰਨਮੈਂਟ ਡਿਸੀਜਨ ਮੇਕ ਕਰਦੀ ਬਟ ਜੇ ਤੁਸੀਂ ਉਹਨਾਂ ਨੂੰ ਅਲੋਅ ਕਰ ਦਿੰਦੇ ਹੋ ਕਿ ਠੀਕ ਹੈ ਜੀ ਤੁਸੀਂ ਬਾਈਂਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਲੈ ਕੇ ਆਓ ਅਤੇ ਇਸ ਤੋਂ ਬਾਅਦ ਫਿਰ ਰੈਫਰੈਂਡਮ ਹੋਏਗਾ ਜਿਹਦੇ 'ਚ ਇਹ ਪ੍ਰੋਸੈਸ ਸ਼ੁਰੂ ਕੀਤੀ ਜਾਏਗੀ ਵੀ ਕੀ ਅਲਬਰਟਾ ਨੂੰ ਆਪਾਂ ਕਿਸ ਤਰ੍ਹਾਂ ਕੈਨੇਡਾ ਤੋਂ ਵੱਖਰਾ ਕਰ ਸਕਦੇ ਹਾਂ ਜਾਂ ਵੱਖਰੇ ਹੋ ਕੇ ਅਲਬਰਟਨ ਜਿਹੜੇ ਨੇ ਜਾ ਸਕਦੇ ਨੇ ਦੇਖਣ 'ਚ ਤਾਂ ਛੋਟੀ ਜਿਹੀ ਗੱਲ ਲੱਗਦੀ ਹੈ ਪਰ ਜੇ ਆਪਾਂ ਵੋਟਾਂ ਨਹੀਂ ਪਾਈਆਂ ਜਾਂ ਨਾ ਪਾਉਣ ਗਏ ਜਾਂ ਘੱਟ ਪਾਈਆਂ ਤਾਂ ਫਿਰ ਜਿਹੜੀ ਹੈ ਪ੍ਰੋਬਲਮ ਹੋ ਸਕਦੀ ਕਿਉਂਕਿ ਉਹਨਾਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਹੈ ਪਰ ਉਹ ਐਕਟਿਵਲੀ ਵੋਟਾਂ ਪਾਉਣ ਵਾਲੇ ਬੰਦੇ ਨੇ ਉਹਨਾਂ ਨੂੰ ਪਤਾ ਵੀ ਆਪਾਂ ਕਿੱਦਾਂ ਵੋਟਾਂ ਪਾਉਣੀ ਅਕਸਰ ਕਈ ਵਾਰੀ ਦੇਖਿਆ ਆਪਾਂ ਆਪਣੇ ਵੱਖਰੇ ਵੱਖਰੇ ਭਾਈਚਾਰੇ ਦੇ ਵਿੱਚ ਅਕਸਰ ਜਦੋਂ ਸਾਡੇ ਬੰਦੇ ਖੜ੍ਹੇ ਹੋਏ ਹੁੰਦੇ ਨੇ ਉਹ ਵੀ ਕਿਸੇ ਨਾ ਕਿਸੇ ਸਕੀਮ ਦੇ ਨਾਲ ਵੋਟਾਂ ਵੋਟਾਂ ਜਿਹੀਆਂ ਲੈ ਕੇ ਤਾਂ ਆਉਂਦੇ ਆ ਬਟ ਲੂਜ਼ ਵੀ ਕਰ ਜਾਂਦੇ ਨੇ ਬਹੁਤ ਇਸ ਕਰਕੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਖਾਣ ਪੀਣ ਦੇ ਟਾਈਮ 'ਤੇ ਬਹੁਤ ਹੁੰਦੇ ਆ ਬਟ ਵੋਟਾਂ ਪਾਉਣ ਦੇ ਟਾਈਮ 'ਤੇ ਬਹੁਤ ਥੋੜ੍ਹੇ ਹੁੰਦੇ ਆ ਸੋ ਇਸ ਕਰਕੇ ਵੋਟ ਨੂੰ ਥੋੜ੍ਹਾ ਪ੍ਰਾਇਓਰਟੀ ਸਮਝੋ ਬਟ ਜਿਹੜਾ ਇਹ ਵਾਲਾ ਬੈਲਟ ਹੈ ਸਪੈਸ਼ਲ ਬੈਲਟ ਇਹਨੂੰ ਮੋਸਟ ਇੰਪੋਰਟੈਂਟ ਅਤੇ ਇਹਨੂੰ ਸਮਝੋ ਵੀ 10 on 10 ਜਿਹੜੀ ਇਹਦੀ ਰਿਕੁਆਇਰਮੈਂਟ ਹੈ ਇੰਨੀ ਅਰਜੈਂਸੀ ਅਤੇ ਇੰਨੀ ਇੰਪੋਰਟੈਂਟ ਹੈ ਇਹ ਤੁਹਾਨੂੰ ਸਪੈਸ਼ਲ ਵੋਟ ਪਾਉਣਾ ਪਏਗਾ ਆਪਣੇ ਹੱਕਾਂ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਸੋ ਇਹਦਾ ਦੋ ਆਪਸ਼ਨਸ ਨੇ ਉਸ ਤੋਂ ਬਾਅਦ ਪੁੱਛਦੇ ਹੋ ਨੰਬਰ 1 ਆਪਸ਼ਨ ਹੈ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਅਤੇ ਨੰਬਰ 2 ਹੈ ਦ ਗਵਰਨਮੈਂਟ ਆਫ ਅਲਬਰਟਾ ਸ਼ੁੱਡ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰ ਅੰਡਰ ਦ ਕੈਨੇਡੀਅਨ ਕੋਨਸਟੀਟਿਊਸ਼ਨ ਟੂ ਹੋਲਡ ਏ ਬਾਈਂਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਨ ਵੈਦਰ ਔਰ ਨੋਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ ਕਿ ਵੀ ਇਸ ਤੋਂ ਬਾਅਦ ਫਿਰ ਜਿਹੜੀ ਬਾਈਂਡਿੰਗ ਜਿਹੜੀ ਹੈ ਉਹ ਰੈਫਰੈਂਡਮ ਕੀਤਾ ਜਾਏਗਾ ਬਾਈਂਡਿੰਗ ਰੈਫਰੈਂਡਮ ਦਾ ਮਤਲਬ ਇਹ ਹੈ ਵੀ ਲੀਗਲੀ ਬਾਈਂਡ ਹੋ ਜਾਂਦਾ ਗਵਰਨਮੈਂਟ ਆਫ ਅਲਬਰਟਾ ਕੋਨਸਟੀਟਿਊਸ਼ਨ ਆਫ ਕੈਨੇਡਾ ਦੇ ਅੰਡਰ ਕਿ ਵੀ ਉਹ ਰੈਫਰੈਂਡਮ ਵਾਸਤੇ ਕਰਾਏ ਕਿ ਕੈਨੇਡਾ ਤੋਂ ਵੱਖਰੇ ਹੋਣਾ ਅਲਬਰਟਾ ਨੇ ਕਿ ਨਾਲ ਰਹਿਣਾ ਇਹ ਉਹਨਾਂ ਨੂੰ ਰੈਫਰੈਂਡਮ ਕਰਵਾਉਣਾ ਪਏਗਾ ਬਾਈਂਡ ਹੋ ਜਾਏਗਾ ਸੋ ਇਸ ਕਰਕੇ ਜੇ ਤੁਸੀਂ ਪਹਿਲੇ ਸਵਾਲ ਨੂੰ ਨੋ ਕਰ ਦਿੰਦੇ ਮਤਲਬ ਯੈਸ ਕਰ ਦਿੰਦੇ ਹੋ ਉਹਦੇ ਅਗੇਂਸਟ ਕਰੋਸ ਲਾ ਦਿੰਦੇ ਹੋ ਕਹਿੰਦੇ ਹੋ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਦਸਵਾਂ ਸਵਾਲ ਅਤੇ ਫਿਰ ਉਹਦੇ ਨਾਲ ਜਿਹੜੀ ਉਹ ਸਟੋਰੀ ਜਿਹੜੀ ਸਾਰੀ ਚੇਂਜ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਦੂਜੀ ਆਪਸ਼ਨ ਰਹਿੰਦੀ ਨਹੀਂ ਇਸ ਕਰਕੇ ਤੁਸੀਂ ਸੜਕਾਂ 'ਤੇ ਦੇਖਿਆ ਹੋਏਗਾ ਵੀ ਅਲਬਰਟਾ ਰੈਫਰੈਂਡਮ ਦੇ ਉੱਤੇ ਨੀਲੇ ਨੀਲੇ ਜਿਹੜੇ ਸਾਈਨ ਲਾਏ ਨੇ ਉਹ ਅਲਬਰਟਾ ਦਾ ਮੈਪ ਅਲਬਰਟਾ ਦਾ ਫਲੈਗ ਲਾ ਕੇ ਉੱਤੇ ਲਿਖਿਆ ਵੀ ਚੂਜ਼ ਆਪਸ਼ਨ 2 ਹੁਣ ਆਪਸ਼ਨ 2 ਇਹੀ ਹੈ ਕਿ ਵੀ ਗਵਰਨਮੈਂਟ ਨੂੰ ਬਾਈਂਡ ਕਰਨਾ ਹੈ ਕਿ ਵੀ ਤੁਸੀਂ ਰੈਫਰੈਂਡਮ ਕਰਾਓ ਅਤੇ ਜਿਹਦੇ 'ਚ ਬਾਹਰ ਜਾਣ ਦੀ ਪ੍ਰੋਸੈਸ ਕੀਤੀ ਜਾਵੇ ਅਤੇ ਹੁਣ ਮੈਂ ਅੱਜ ਸੁਣ ਰਿਹਾ ਸੀ ਜਿਹੜੀ ਕੱਲ੍ਹ ਵੈਸੇ ਇੰਟਰਵਿਊ ਡਿਟੇਲ ਦੇ ਵਿੱਚ ਆਏਗੀ ਡੈਨੀਅਲ ਸਮਿਥ ਦੀ ਮੰਡੇ ਨੂੰ ਉਹਨਾਂ ਨੇ ਦੱਸਿਆ ਵੀ ਨੈਸ਼ਨਲ

0: ਦੇ ਵਿੱਚ ਉਹਨਾਂ ਦੀ ਇੰਟਰਵਿਊ ਆਏਗੀ। ਬਟ ਉਸ ਤੋਂ ਪਹਿਲਾਂ ਮੋਟੀ ਮੋਟੀ ਗੱਲ ਉਹਦੇ 'ਚ ਇਹ ਕਲੀਅਰ ਹੋ ਗਈ, ਉਹਨਾਂ ਨੇ ਕਹਿ ਦਿੱਤਾ ਵੀ ਜੇ ਇਹਦੇ ਰੈਫਰੈਂਡਮ ਦੇ ਵਿੱਚ ਲੋਕਾਂ ਨੇ ਇਹਨੂੰ ਰੈਫਰੈਂਡਮ ਨੂੰ ਡਿਫੀਟ ਕਰਤਾ ਸੈਪਰੇਟਿਸਟ ਵਾਲਾ ਜਿਹੜਾ ਮੁੱਦਾ, ਤਾਂ ਫਿਰ ਉਹ ਦੁਬਾਰਾ ਇਹਦੇ 'ਤੇ ਕੰਮ ਨਹੀਂ ਕਰਨਗੇ। ਉਹ ਦੁਬਾਰਾ ਜਦੋਂ ਤੱਕ ਪ੍ਰਾਈਮ ਮਿਨਿਸਟਰ ਪ੍ਰੀਮੀਅਰ ਰਹਿੰਦੇ ਨੇ ਉਦੋਂ ਤੱਕ ਇਹ 'ਤੇ ਕੋਈ ਗੱਲਬਾਤ ਜਿਹੜੀ ਉਹ ਨਹੀਂ ਕਰਨਗੇ। ਸੋ ਇਸ ਤੋਂ ਪਹਿਲਾਂ 9 ਸਵਾਲ ਹੋਰ ਵੀ ਨੇ ਜੀ ਜਿਹੜੇ ਹੁਣ ਵੱਖਰੇ ਵੱਖਰੇ ਨੇ, ਸਾਰਿਆਂ ਦੇ ਉੱਤੇ ਡਿਸਕਸ਼ਨ ਕਰਨ ਨਾਲੋਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਵੀ ਇਹਨਾਂ 9 ਨੂੰ ਤੁਸੀਂ 9 ਕਰ ਸਕਦੇ ਹੋ ਅਤੇ 10ਵੇਂ ਨੂੰ 10 ਨੂੰ ਯੈਸ ਕਰ ਸਕਦੇ ਹੋ। ਇਹ ਜਿਹੜਾ ਸਿੰਪਲ ਐਂਡ ਈਜ਼ੀ ਹੈ। ਬਾਕੀ ਜਿਹਨਾਂ ਕੋਲ ਬੈਲਟ ਆਏ ਆ ਉਹ ਤੁਸੀਂ ਬੈਲਟ ਦੇਖ ਸਕਦੇ ਹੋ, ਜਦੋਂ ਉੱਥੇ ਜਾ ਕੇ ਵੋਟ ਪਾਉਣੀ ਪਈ ਤਾਂ ਤੁਹਾਨੂੰ ਉਹਦੇ 'ਤੇ ਵੀ ਤੁਸੀਂ ਜਾ ਕੇ ਵੋਟਾਂ ਪਾ ਕੇ ਅਤੇ ਸਾਰਾ ਕੁਛ ਦੇਖਿਆ ਜਾ ਸਕਦਾ। ਸੋ ਇਹ ਤੁਹਾਡੀ ਰੈਫਰੈਂਡਮ ਦੇ ਨਾਲ ਰਿਲੇਟਡ ਜਿਹੜੀ ਹੈ ਜੀ ਗੱਲਬਾਤ ਹੋ ਗਈ ਹੈ। ਹੁਣ ਕੁਛ ਇੱਕ ਗੱਲਾਂ ਬਾਤਾਂ 'ਤੇ ਪ੍ਰੋਗਰਾਮ ਜਿਹੜਾ ਹੈ ਹੋਰ ਅੱਗੇ ਵਧਦੇ ਹਾਂ। ਦੂਜੇ ਪਾਸੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਜੀ। ਸਬਰੰਗ ਰੇਡੀਓ 94.7 FM, ਤੁਹਾਨੂੰ ਪਤਾ ਵੀ ਜਿਹੜਾ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM ਤੇ ਜੀ
1: ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਨਮਸਤੇ ਸਚਿਨ।

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890-687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कंट्रीज मोस्ट पॉपुलर रेडियो रेडियो सबराम 94.7 FM
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit
5: sabrong.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਤੇ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ iwebguy.ca iwebguy.ca ਕਰੋ ਤੇ ਉਹਦੇ ਤੇ ਹੋਰ ਜਾਣਕਾਰੀ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਆਪਣੇ ਬਿਜ਼ਨਸ ਨੂੰ ਵਧੀਆ ਕਰਨ ਵਾਸਤੇ ਜਿਹੜਾ ਕਿਸੇ ਵੀ ਤਰ੍ਹਾਂ ਦੇ ਆਈਫੋਨ ਜਿਹਨੂੰ ਕਹਿੰਦੇ ਨੇ ਐਪ ਵਗੈਰਾ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰਵਾਈ ਜਾ ਸਕਦੀ ਹੈ ਉਹਦੇ ਨਾਲ ਨਾਲ SEO ਦੇ ਪ੍ਰਮੋਸ਼ਨ ਅਤੇ AI ਦੀਆਂ ਪ੍ਰਮੋਸ਼ਨ ਜਿਹੜੀ ਹੈ ਜਿਸ ਤਰੀਕੇ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਉਹਦੇ ਰਿਲੇਟਡ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਪਲੱਸ ਸਿੰਬੋ ਇੰਜੀਨੀਅਰਿੰਗ .ca ਇੱਕ ਐਸੀ ਵੈਬਸਾਈਟ ਹੈ ਜਿਹਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕਿੰਨੀਆਂ

ਵਧੀਆ ਤੇ ਵੈਲਿਊਏਬਲ ਇਨਫੋਰਮੇਸ਼ਨ ਹੈ, ਕਿਉਂਕਿ ਜਿਹੜੀ ਸਾਡੀ ਨਵੀਂ ਕੰਪਨੀ ਹੈ ਇਹ ਤੁਹਾਨੂੰ ਵਧੀਆ ਵਧੀਆ ਇੰਜੀਨੀਅਰਿੰਗ ਦੇ ਪ੍ਰੋਡਕਟਸ ਬਣਾ ਕੇ ਦਿੰਦੀ ਹੈ, ਬਟ ਉਹਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੀਆਂ ਸਰਵਿਸਿਸ ਲੈਣੀਆਂ ਤੁਸੀਂ, ਕਿਉਂਕਿ ਇੰਜੀਨੀਅਰਿੰਗ ਕੰਪਨੀ ਜੇ ਕਹਿੰਦੇ ਤਾਂ ਇਹਦਾ ਮਤਲਬ ਫਿਰ ਇੰਜੀਨੀਅਰਿੰਗ ਸਰਵਿਸਿਸ ਵੀ ਨਾਲ ਹੋਣੀ ਚਾਹੀਦੀ, ਇਕੱਲਾ ਇੰਜੀਨੀਅਰਿੰਗ ਦੇ ਪ੍ਰੋਡਕਟਸ ਨਹੀਂ ਹੋਣੇ ਚਾਹੀਦੇ, ਪ੍ਰੋਡਕਟਸ ਦੇ ਵਿੱਚ ਤਾਂ ਆਇਲ ਐਂਡ ਗੈਸ ਦੇ ਰਿਲੇਟਡ ਪ੍ਰੋਡਕਟਸ ਜਿਹੜੇ ਆ ਮਿਲ ਜਾਂਦੇ ਆ, ਬਟ ਸਰਵਿਸਿਸ ਦੇ ਵਿੱਚ ਜਿਹੜੀਆਂ ਇੰਜੀਨੀਅਰਿੰਗ ਦੇ ਨਾਲ ਡਿਜ਼ਾਈਨ ਦੀਆਂ ਇਨਫੋਰਮੇਸ਼ਨ ਹੈ ਉਹ ਮਿਲਦੀ ਹੈ, ਜਿਹਦੇ 'ਚ ਕਿਸੇ ਵੀ ਤਰ੍ਹਾਂ ਦਾ ਲਾਇਸੈਂਸਿਸ ਲੈਣੇ ਹੋਣ ਤੁਸੀਂ ਸਿਟੀ ਦੇ ਥਰੂ, ਜਾਂ ਤੁਸੀਂ ਕੰਪਲਾਇੰਸ ਦੇ ਕੋਈ ਵੀ ਕੰਮ ਹੋਵੇ, ਮਕੈਨੀਕਲ, ਇੰਡਸਟਰੀਅਲ, ਸਟਰਕਚਰ, ਸੋ ਕਿਸੇ ਵੀ ਤਰ੍ਹਾਂ ਦੀ ਲਾਇਸੈਂਸਿੰਗ ਮੈਨੂਫੈਕਚਰਿੰਗ ਦੇ ਨਾਲ ਜਿਹੜੀ ਹੈ ਉਹ ਤੁਸੀਂ ਕਰਵਾ ਸਕਦੇ ਹੋ। ਸੋ ਕਾਫੀ ਕੁਛ ਹੈ, ਜਦੋਂ ਤੁਹਾਨੂੰ ਕੋਈ ਇੰਜੀਨੀਅਰਿੰਗ ਦੇ ਨਾਲ ਸਰਵਿਸਿਸ ਦਾ ਜ਼ਿਕਰ ਆਵੇ, ਜੇ ਤੁਹਾਨੂੰ ਲੱਗੇ ਵੀ ਤੁਸੀਂ ਕੁਛ ਕਰਵਾਉਣਾ ਚਾਹੁੰਦੇ ਹੋ ਆਪਣੇ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਵਾਸਤੇ, ਤੇ ਉਹ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਬਿਲਡਿੰਗ ਸਿਸਟਮਸ ਦੇ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ, ਐਚ ਵੈਕ ਹੋ ਗਿਆ, ਫਾਇਰ ਸਪ੍ਰਿੰਕਲਸ ਹੋ ਗਏ, ਫਾਇਰ ਰੇਟਿੰਗ ਸਰਵਿਸਿਸ ਹੋ ਗਈਆਂ, ਸਾਰਾ ਕੁਝ ਜਿਹੜਾ ਇਹ ਸਾਡੇ ਜਿਹੜੇ ਪ੍ਰੋਫੈਸ਼ਨਲ ਇੰਜੀਨੀਅਰਸ ਨੇ ਉਹ ਤੁਹਾਡੇ ਵਾਸਤੇ ਬਣਾ ਕੇ ਦੇਣਗੇ, ਤਾਂ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਹੋਰ ਵਧੀਆ ਤਰੀਕੇ ਨਾਲ ਕਾਮਯਾਬ ਜਿਹੜਾ ਕਰ ਸਕੋ। ਸੋ ਇਹ ਅੱਜ ਦਾ ਪ੍ਰੋਗਰਾਮ ਸੀਗਾ ਜਿਹੜਾ ਤੁਸੀਂ ਸੁਣਿਆ, ਅਤੇ ਆਈ ਹੋਪ ਤੁਸੀਂ ਪਸੰਦ ਕੀਤਾ ਹੋਏਗਾ ਪ੍ਰੋਗਰਾਮ। ਕੱਲ੍ਹ ਨੂੰ ਫਿਰ ਸਾਂਝ ਪਾਵਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8, ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ, ਸੋ ਇਸ ਕਰਕੇ ਜਾਂਦੇ ਜਾਂਦੇ ਹਾਂ ਹਲਕੀ 2-3 ਲਾਈਨਾਂ ਜਿਹੜੀਆਂ ਨੇ ਮੇਰੀ ਕੋਸ਼ਿਸ਼ ਇਹ ਵੀ ਤੁਹਾਡੇ ਵਾਸਤੇ ਸੁਣਾ ਦਈਏ, ਅਤੇ ਗ੍ਰੈਟੀਚਿਊਡ ਦਾ ਜਿਹੜਾ ਸੌਂਗ ਹੈ ਇਹੀ ਸੁਣ ਲੈਂਦੇ ਹਾਂ 2 ਮਿੰਟ ਵਾਸਤੇ ਜਾਣ ਦੇ ਟਾਈਮ 'ਤੇ, ਪ੍ਰੋਗਰਾਮ ਜਿਹੜਾ ਇਹਦੇ ਨਾਲ ਹੀ ਸਮਾਪਤ ਕਰਨ ਦੀ ਵੀ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮੱਚ, ਹੈਪੀ ਸੰਡੇ ਟੂ ਆਲ ਜੀ, ਅਤੇ ਹੈਪੀ

0: करो, विजिट करो albertareferendum2026.ca। इस इश्तिहार दा भुगतान अल्बर्टा सरकार वालों कीता गया है।
1: 94.7 FM रेडियो सुरसंगम हर हफ्ते 20 घंटे सुनो, मंडे टू फ्राइडे शाम 4 टू 5 कुलदीप सिंह विचार चर्चा, शाम 8 टू 9 जितेंद्र पन्नू। रेडियो सुरसंगम .ca, फोन 403-585-0910। रेडियो सुरसंगम।
0: अल्बर्टा विच संगठित अपराध लई कोई था नहीं, असी पुलिस अते होर कानून लागू करन वालियां एजेंसियां दी मदद लई $8 million दा निवेश कर रहे हां, तां जो अल्बर्टा दे परिवारां कारोबारां अते भाईचारियां लई खतरा बने गैंग्स, फिरौती वसूली अते अपराधिक नेटवर्कां खिलाफ सख्त कार्रवाई कीती जा सके। एह फंड कानून लागू करन वालियां एजेंसियां नूं वधेरे मजबूत निगरानी, खुफिया जानकारी, डिजिटल फोरेंसिक अते जांच समर्थावां प्रदान करेगा, तां जो अपराधिक गिरोहां नूं खत्म कीता जा सके अते अल्बर्टा वासियां नूं सुरक्षित रखिया जा सके। अल्बर्टा सरकार वल्लों इक सुनेहा।
2: Calgary's oldest, biggest and only South Asian radio station, Subarang Radio 94.7 FM.
3: Monday, Tuesday, Thursday, Friday 7 to 8 PM, Sundays 1 to 5 PM.
2: Visit subarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ਤੇ ਮੈਂ ਤੁਹਾਡਾ ਹੋਸਟ ਡਾਂਸ ਦੋ ਪ੍ਰੋਗਰਾਮ ਡਾਂਸ ਦੋ ਲਾਈਵ ਇਨ ਲੋਕ ਸੱਥ ਲੈ ਕੇ ਤੁਹਾਡੀ ਸੱਥ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਨਿੱਕਾ ਸਵਾਗਤ ਨਿੱਕੀ ਜੀ ਹਾਂ ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ। 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਰਹੂਗਾ 2 ਘੰਟੇ ਦਾ, ਤੇ ਗੱਲਾਂ ਬਾਤਾਂ ਜੋ ਆਪਾਂ ਹਮੇਸ਼ਾ ਕਰਦੇ ਹਾਂ ਦਿਲ ਦੀਆਂ ਆਲੇ ਦੁਆਲੇ ਜੋ ਵਾਪਰਦਾ ਉਹ ਕਰਾਂਗੇ। ਤੁਸੀਂ ਸ਼ਾਮਿਲ ਹੋਣਾ ਹੋਵੇ 403-717-1947 ਸਟੂਡੀਓ ਦਾ ਨੰਬਰ ਹਮੇਸ਼ਾ ਇਸ ਤਰ੍ਹਾਂ 403-717-1947। ਕਮਰਸ਼ਲ ਸੁਨੇਹੇ ਲੈ ਲਈਏ, ਉਦੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਸਾਡੇ ਸਪੌਂਸਰ ਨੇ, 7 ਲੋਕੇਸ਼ਨਾਂ ਹੋ ਗਏ ਨੇ, 3690 ਵੈਸਟ ਮੇਨ ਡਰਾਈਵ, ਵੈਸਟ ਮੇਨ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ, 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ, 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ, ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ, 128 ਐਵਨਿਊ ਤੇ ਰੈਡ ਅੰਬਰ ਗੇਟ ਰੈਡ ਸਟੋਨ, ਕਰਿੰਗਟਨ ਬੁਲੇਵਾਰਡ 144 ਐਵਨਿਊ ਕਰਿੰਗਟਨ ਚ, ਐਂਡ ਮੇਨ ਸਟਰੀਟ ਤੇ ਰੈਡ ਏਡਰੀਚ 7ਵੀਂ ਲੋਕੇਸ਼ਨ ਖੁੱਲ ਗਈ ਹੈ। ਸਾਰੀਆਂ ਲੋਕੇਸ਼ਨਾਂ ਦਾ ਸਾਂਝਾ ਨੰਬਰ 403-835-2222 ਹੈ, 403-835-2222। ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ, ਫਲ ਫਰੂਟ, ਘਰਾਂ 'ਚ ਵਰਤਣ ਵਾਲਾ ਸਮਾਨ, ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ। 403-835-2222 ਨੰਬਰ ਸਾਂਝਾ ਸਾਰੀਆਂ ਲੋਕੇਸ਼ਨਾਂ ਦਾ ਇੱਕੋ ਹੀ ਹੈ। ਰਿਲਾਇੰਸ ਲੀਗਲ ਗਰੁੱਪ, ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ, ਰੀਅਲ ਸਟੇਟ, ਪਰਸਨਲ ਇੰਜਰੀ, ਇਮੀਗ੍ਰੇਸ਼ਨ, ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਬਣ ਗਿਆ ਤਾਂ 403-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ, 403-285-7070। ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਵਿੱਚ, ਕੋਈ ਵੀ ਗ੍ਰੈਵਲ ਟਰੱਕ, ਸੈਮੀ ਟਰੱਕ, 5 ਟਨ ਟਰੱਕ ਖਰਾਬ ਹੋ ਗਿਆ ਜਾਂ ਕੋਈ ਹੈਵੀ ਇਕਵਿਪਮੈਂਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਪੋਰਟ ਕਰਾਉਣਾ ਹੈ ਤਾਂ ਹਰ ਕਿਸਮ ਦਾ ਟੋ ਟਰੱਕ ਉਹਨਾਂ ਦੇ ਫਲੀਟ ਦੇ ਵਿੱਚ ਅਵੇਲੇਬਲ ਹੈ। ਨੰਬਰ 403-470-8697 ਹੈ, 403-470-8697-403-470-8697। ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ, ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪਊਗਾ। ਪੀ ਐਨ ਜੀ ਐਕਸਕਾਵੇਟਿੰਗ ਐਂਡ ਡੈਮੋਲੇਸ਼ਨ, ਪੁਰਾਣੇ ਘਰ ਢਾਹ ਕੇ ਬਣਾ ਰਹੇ ਹੋ ਜਾਂ ਨਵੀਂ ਸਬ ਡਿਵੀਜ਼ਨ ਲਾਡ ਡੈੱਕ ਕਰਵਾਉਣਾ ਹੈ, ਗੁਰਮੀਤ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ। 403-818-1821 ਨੰਬਰ ਉਹਨਾਂ ਦਾ, 403-818-2821 403-818-2821। ਉਹਨਾਂ ਨੂੰ 2 Class 1 ਡਰਾਈਵਰਾਂ ਦੀ ਜ਼ਰੂਰਤ ਹੈ, ਤਨਖਾਹ ਤਜਰਬੇ ਦੇ ਮੁਤਾਬਕ ਦਿੱਤੀ ਜਾਊਗੀ। ਮਿਹਨਤ ਕਰਨ ਵਾਲੇ ਇਨਸਾਨ ਲਈ ਕੰਮ 7 ਦਿਨ ਹੋਵੇਗਾ, ਅਤੇ ਵੈਸੇ ਛੁੱਟੀ ਇੱਕ ਅੱਧੀ ਕਰ ਲੈਣੀ ਚਾਹੀਦੀ ਹੈ, ਪਰ ਕਈ ਵਾਰੀ ਸ਼ੁਰੂ ਸ਼ੁਰੂ 'ਚ ਕੰਮ ਮਿਹਨਤ ਕਰਨੀ ਵੀ ਪੈਂਦੀ ਹੈ, ਅਤੇ ਪਰ ਉੱਦਾਂ ਛੁੱਟੀ ਹੋਇਆ ਕਰੂਗੀ। ਜੇ ਥੋੜ੍ਹਾ ਬਹੁਤ ਮੀਂਹ ਪਊਗਾ ਤਦ ਹੀ ਛੁੱਟੀ ਹੋ ਸਕਦੀ ਹੈ, ਜੇ ਜ਼ਿਆਦਾ ਮੀਂਹ ਪਊਗਾ ਤਾਂ ਸਾਰੀ ਛੁੱਟੀ ਵੀ ਹੋ ਸਕਦੀ ਹੈ। ਸਾਰੀ ਛੁੱਟੀ ਦਾ ਮਤਲਬ ਇਹ ਨਹੀਂ ਕੰਮ ਤੋਂ ਛੁੱਟੀ, ਮਤਲਬ ਕੰਮ ਇਹ ਜਿਹਾ ਜੇ ਬਹੁਤਾ ਮੀਂਹ ਪੈ ਗਿਆ ਤਾਂ ਤੁਹਾਨੂੰ 1 ਦਿਨ ਦੀ ਛੁੱਟੀ ਹੋ ਸਕਦੀ, ਜੇ ਜ਼ਿਆਦਾ ਸਨੋਅ ਪੈ ਗਈ ਬਹੁਤੀ ਠੰਡ ਹੈ ਤਾਂ ਛੁੱਟੀ ਹੋ ਸਕਦੀ ਹੈ, ਪਰ ਕੰਮ ਉਹ ਕਹਿੰਦੇ 7 ਦਿਨ ਹੋਇਆ ਕਰੂਗਾ। ਨੰਬਰ 403-818-2821 ਹੈ, 403-818-2821। ਕਲਾਸ 1 ਡਰਾਈਵਰ, ਗੁੱਡ ਰੈਕਡ ਹੋਣਾ ਚਾਹੀਦਾ, ਅਤੇ ਜੇ ਐਕਸਪੀਰੀਅੰਸ ਹੋਊਗਾ ਤਾਂ ਚੰਗੀ ਤਨਖਾਹ ਮਿਲ ਸਕਦੀ ਹੈ। ਰਿਓ ਬੈਂਕ ਹਾਲ, ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ, ਰਿਸੈਪਸ਼ਨ, ਬਰਥਡੇ ਜਾਂ ਕੋਈ ਰਾਜਨੀਤਿਕ

ਸਮਾਜਿਕ ਇਕੱਠ ਕਰਨਾ ਤਾਂ 403-633-2000 ਨੰਬਰ ਹੈ 4036-332-000 ਤੇ ਤੁਸੀਂ ਫੋਨ ਕਰ ਸਕਦੇ ਹੋ ਇਸ ਨਾਲ ਸਾਡੇ ਸਪਾਂਸਰਸ ਬਹੁਤ ਬਹੁਤ ਧੰਨਵਾਦ ਕਾਫੀ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਤੇ ਹੁਣ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਸਾਡੇ ਕੋਲ ਮਹਿਮਾਨ ਆਏ ਉਹਨਾਂ ਨਾਲ ਕਰਾਂਗੇ ਤੇ ਨਾਲ ਨਾਲ ਥੋੜਾ ਬਹੁਤਾ ਗੀਤ ਸੰਗੀਤ ਵੀ ਵਿੱਚ ਵਿੱਚ ਹੋਊਗਾ

ਗੀਤ ਸੰਗੀਤ ਤੁਹਾਨੂੰ ਠਹਿਰ ਕੇ ਸੁਣਾਵਾਂਗੇ। ਇੱਕ ਪਿਆਰਾ ਜਿਹਾ ਗੀਤ ਸੀਗਾ, ਮੈਂ ਕਿਹਾ ਪਹਿਲਾਂ ਸੁਣਾ ਦਿਆਂ, ਜਿਹਦੇ ਵਿੱਚ ਮੌਸਮ ਦਾ ਹਾਲ ਸੀਗਾ ਤੇ

0: ਸੋ ਗੂਗਲ ਤੇ ਆ ਗਿਆ ਕਿ ਸਨੋ ਦਾ ਮੌਸਮ ਆ ਗਿਆ ਰਜਾਈਆਂ ਤੇ ਕੰਬਲ ਆਪਦੇ ਕੱਢ ਲਓ ਸੁਨੇਹਾ ਦੇਤਾ ਤੇ ਬਾਕੀ ਗੱਲਾਂ ਬਾਤਾਂ ਬਾਅਦ ਚ ਸੁਣਾਂਗੇ ਬੰਦੇ ਕਿਵੇਂ ਬਦਲ ਜਾਂਦੇ ਕਹਿੰਦੇ ਕਿਉਂ ਨਹੀਂ ਗੂਗਲ ਤੇ ਆਉਂਦਾ ਗੱਲ ਵੈਸੇ ਬੰਦੇ ਦੀ ਠੀਕ ਹੈ ਗੀਤ ਬਹੁਤ ਹੀ ਪਿਆਰਾ ਬਾਅਦ ਚ ਸੁਣਾਂਗੇ ਪਰ ਇਨ ਦਾ ਮੀਨ ਟਾਈਮ ਮੇਰੇ ਕੋਲ ਮਹਿਮਾਨ ਪਹੁੰਚ ਚੁੱਕੇ ਨੇ ਬਲਵਿੰਦਰ ਕਾਲੋ ਹੋਣੀ ਜਿਹੜੇ ਕਿ ਹਰ ਸਾਲ ਅੰਡਰ ਦਾ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਨੇ ਤੇ ਭਾਜੀ ਸੁਖਰਾਮ ਸੰਧੂ ਹੋਣੀ ਵੀ ਆਏ ਹੋਏ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਾਲੋ ਸਾਹਿਬ ਨੂੰ ਤੁਸੀਂ ਇਸ ਸਟੂਡੀਓ ਚ ਸੁਣਦੇ ਵੀ ਰਹੇ ਹੋ ਕਾਲੋ ਸਾਹਿਬ ਪਹਿਲਾਂ ਤਾਂ ਲੋਕ ਸਾਥ ਵਿੱਚ ਹੀ ਆਇਆ
1: ਜੀ ਤੁਹਾਨੂੰ ਤੇ ਲੋਕ ਸਾਥ ਦੇ ਸਾਰੇ ਇਸ ਰੋਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਜੀ
0: ਸੁਖਰਾਮ ਭਾਜੀ ਤੁਹਾਨੂੰ ਵੀ ਜੀ ਆਇਆ
2: ਸਤਿ ਸ੍ਰੀ ਅਕਾਲ ਭਾਜੀ ਸਭ ਤੋਂ ਪਹਿਲਾਂ ਤਾਂ ਬਲੱਡ ਡੋਨੇਸ਼ਨ ਕੈਂਪ ਦੀ ਸਾਰੀ ਵਲੰਟੀਅਰ ਟੀਮ ਵੱਲੋਂ ਰੇਡੀਓ ਲੋਕ ਸੱਥ ਦਾ ਤੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰੇਕ ਵਾਰੀ ਸਾਨੂੰ ਟਾਈਮ ਦਿੰਦੇ ਹੋ ਤਾਂ ਇਹ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਤੁਹਾਡੇ ਰੇਡੀਓ ਦੇ ਜ਼ਰੀਏ ਘਰ ਘਰ ਪਹੁੰਚਦੀ ਹੈ ਅਤੇ ਸਾਨੂੰ ਬਹੁਤ ਅੱਗੇ ਨਾਲੋਂ ਬਹੁਤ ਵਧੀਆ ਰਿਸਪੋਂਸ ਮਿਲਦਾ ਅਤੇ ਅਸੀਂ ਐਤਕੀ ਦੋ ਦੀ ਬਜਾਏ ਤਿੰਨ ਕੈਂਪ ਕਰਦੇ ਹਾਂ ਜੀ ਨਵੰਬਰ ਦੇ ਮਹੀਨੇ
0: ਜੀ
2: ਇਹ ਮੇਰਾ ਖਿਆਲ ਹੈ ਤੁਹਾਡੇ ਸਾਰੇ ਮੀਡੀਆ ਦੇ ਸਹਿਯੋਗ ਸਦਕਾ ਨੰਬਰ ਵਧੇ ਆ ਕੁਛ ਭਾਜੀ ਬਲਵਿੰਦਰ ਕਾਲੋਂ ਤਾਂ ਬਹੁਤ ਜ਼ਿਆਦਾ ਕੰਮ ਕਰਦੇ ਆ ਅਸੀਂ ਤਾਂ ਸਿਰਫ ਥੋੜ੍ਹਾ ਬਹੁਤਾ ਨਾਲ ਸਾਥ ਹੀ ਦਿੰਦੇ ਹਾਂ ਜਿੰਨਾ ਕੁ ਟਾਈਮ ਹੁੰਦਾ ਸਾਡੇ ਅਜੇ ਥੋੜ੍ਹੀ ਲਾਈਫ ਬਿਜ਼ੀ ਹੈ ਜੋਬਾਂ ਜੁਬਾਂ ਕਰਨ ਕਰਕੇ ਟਾਈਮ ਘੱਟ ਨਿਕਲਦਾ ਅਤੇ ਤੁਹਾਡਾ ਖਾਸ ਕਰਕੇ ਬਹੁਤ ਧੰਨਵਾਦ ਅਤੇ ਲਿਸਨਰ ਦਾ ਖਾਸ ਤੌਰ 'ਤੇ ਬਹੁਤ ਹੀ ਧੰਨਵਾਦ ਜਿਹੜਾ ਧਿਆਨ ਨਾਲ ਸੁਣ ਕੇ ਅਤੇ ਇੰਟਰਸਟ ਲੈਂਦੇ ਆ ਜੀ ਬਲੱਡ ਡੋਨੇਸ਼ਨ ਕੈਂਪ 'ਚ ਐਵਰੀ ਈਅਰ
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਤੇ ਬਿਲਕੁਲ ਵੈਸੇ ਵੀ ਇਹ ਬੜਾ ਇੰਪੋਰਟੈਂਟ ਕਾਜ ਹੈ 1984 ਨਵੰਬਰ ਦਾ ਮਹੀਨਾ ਆਉਣ ਵਾਲਾ ਅਤੇ 1984 ਦੇ ਵਿੱਚ ਆਪਾਂ ਗੱਲਾਂ ਬਾਤਾਂ ਨਵੰਬਰ ਦੇ ਮਹੀਨੇ ਦੇ ਅਤੇ ਜੂਨ ਦੇ ਵਿੱਚ ਮਹੀਨੇ ਵਿੱਚ ਲੋਕ ਸੱਥ ਵਿੱਚੋਂ ਇੱਥੋਂ ਬੈਠ ਕੇ ਕਰਦੇ ਹਾਂ ਉਸ ਦਿਨਾਂ ਨੂੰ ਯਾਦ ਕਰਨ ਲਈ ਬੇਸ਼ੱਕ ਬਹੁਤ ਸਾਰੇ ਲੋਕ ਕਹਿੰਦੇ ਭੁੱਲ ਜਾਓ ਪਰ ਭੁੱਲਣਾ ਇੰਨਾ ਸੌਖਾ ਨਹੀਂ ਭੁੱਲਿਆ ਜਾ ਹੀ ਨਹੀਂ ਸਕਦਾ ਸੋ 1984 ਦੇ ਵਿੱਚ ਜੋ ਨਸਲਕੁਸ਼ੀ ਹੋਈ ਹੈ ਦਿੱਲੀ ਦੇ ਵਿੱਚ ਉਸ ਵਕਤ ਦੀ ਸਰਕਾਰ ਦੇ ਮੰਤਰੀ ਜੋ ਐਕਸਕਾਟ ਕਰਕੇ ਲੈ ਕੇ ਗਏ ਆ ਮੁਆਬ ਨੂੰ ਉਸ ਉਹਨਾਂ ਲੋਕਾਂ ਨੂੰ ਯਾਦ ਕਰਦਿਆਂ ਇਹ ਬਲੱਡ ਡੋਨੇਸ਼ਨ ਕੈਂਪ ਲਾਏ ਜਾਂਦੇ ਨੇ ਕਾਲੂ ਸਾਹਿਬ ਦੱਸੋ ਜਾਣਕਾਰੀ ਦਿਓ ਇਸ ਕੈਂਪ ਬਾਰੇ
1: ਹਾਂਜੀ ਜਿੱਦਾਂ ਤੁਸੀਂ ਸਾਹਿਬ ਦੱਸਿਆ ਇਹ ਬਾਰੇ ਵੀ 1984 ਵਿੱਚ ਜੋ ਸਿੱਖ ਨਸਲਕੁਸ਼ੀ ਹੋਈ ਜੈਨੋਸਾਈਡ ਹੋਈ ਸੀ ਉਹਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਸੰਤਾਪ ਭੋਗਿਆ ਉੱਥੇ ਔਰ ਇੱਕ ਬਹੁਤ ਹੀ ਮਨੁੱਖਤਾ ਦਾ ਕਾਂ ਵੱਡਾ ਕਾਂਡ ਸੀ ਉਸ ਸਮੇਂ ਔਰ ਜਿਹੜਾ ਖੂਨ ਸੜਕਾਂ 'ਤੇ ਡੋਲਿਆ ਗਿਆ ਸੀ ਉਸ ਨੂੰ ਉਹਨਾਂ ਲੋਕਾਂ ਦੀ ਯਾਦ ਦੇ ਵਿੱਚ ਇਹ ਪਿਛਲੇ 28 ਸਾਲਾਂ ਤੋਂ ਲਗਾਤਾਰ ਜਿਹੜੇ ਖੂਨਦਾਨ ਦੇ ਕੈਂਪ ਲਾ ਰਹੇ ਆ ਲਾਈਫ ਸੇਵਿੰਗ ਕੰਪੇਨ ਕੀਤੀ ਆ ਔਰ ਤਾਂ ਕਿ ਉਹਨਾਂ ਪਰਿਵਾਰਾਂ ਦੇ ਇਹ ਸਾਰੇ ਹੀ ਕੈਂਪ ਜਿਹੜੇ ਆ ਹਮਦਰਦੀ ਵਿੱਚ ਲੱਗ ਰਹੇ ਆ ਔਰ ਤਕਰੀਬਨ ਉਸ ਸਾਲ ਤੋਂ ਜਦੋਂ ਕਿ ਆਪਾਂ ਉਹਦੇ ਕੁਛ ਅੰਕੜੇ ਨਹੀਂ ਹੈਗੇ ਜਿੱਦਾਂ ਕੁਛ ਤਾਂ ਅੰਕੜੇ ਆ ਰਹੇ ਜੀ

0: ਦਸ ਬਾਰਾਂ ਤੋਂ ਪੰਦਰਾਂ ਹਜ਼ਾਰ ਦੇ ਕਰੀਬ ਕੋਈ ਅੱਠ ਤੋਂ ਬਾਰਾਂ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਵਿੱਚ ਜੋ ਕਤਲ ਵਗੈਰਾ ਤੋਂ ਹੋਈ ਸੀ ਉਹ ਉਹਨਾਂ ਲੋਕਾਂ ਦੀਆਂ ਜਾਨਾਂ ਗਵਾ ਕੇ ਔਰ ਸਿੱਖ ਜਿਹੜੀ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ ਦੇ ਕੈਂਪ ਸ਼ੁਰੂ ਕੀਤੇ ਗਏ ਸੀ ਔਰ ਉਹਨਾਂ ਦੇ ਵੇਲੇ ਜਾਨਾਂ ਦੇ ਕੇ ਅਸੀਂ ਉਸ ਚੀਜ਼ ਨੂੰ ਅਸੀਂ ਹਮਦਰਦੀ ਪ੍ਰਗਟ ਕਰ ਰਹੇ ਹਾਂ
1: ਜੀ
0: ਔਰ ਲਗਾਤਾਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ 160,000 ਲੋਕਾਂ ਦੀ ਜ਼ਿੰਦਗੀ ਬਚਾਈ ਜਾ ਚੁੱਕੀ ਹੈ
1: 160,000
0: ਇੰਨਾ ਖੂਨ ਦਿੱਤਾ ਜਾ ਚੁੱਕਾ
1: ਜੀ 160,000 ਲੋਕਾਂ ਦੀ ਜਾਨ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੀ ਸਾਰੀ ਟੀਮ ਦਾ ਤੁਸੀਂ ਬੜੀ ਮਿਹਨਤ ਕਰਕੇ ਇਹ ਮੇਰੇ ਖਿਆਲ ਵੈਨਕੂਵਰ ਤੋਂ ਸਟਾਰਟ ਹੋਇਆ ਸੀਗਾ ਮੈਨੂੰ ਪਿਛਲੀ ਵਾਰ ਯਾਦ ਹੈ ਕਿ ਉੱਥੇ ਇੱਕ ਬਹੁਤ ਹੀ ਵਧੀਆ ਵਾਲੰਟੀਅਰ ਸੀ ਸ਼ਰਮਾ ਜੀ ਜਿਹੜੇ ਦੁਨੀਆਂ ਤੋਂ ਚਲੇ ਗਏ ਉਹ ਬਹੁਤ ਵੱਡਾ ਉਹਨਾਂ ਦਾ ਹਿੱਸਾ ਸੀ ਵੈਨਕੂਵਰ ਦੀ ਟੀਮ ਦੇ ਵਿੱਚ ਬਲੱਡ ਡੋਨੇਸ਼ਨ ਵਾਲੀ
2: ਹਾਂਜੀ ਉਹਨਾਂ ਦਾ ਨਾਮ ਸੁਨੀਲ ਸ਼ਰਮਾ ਸੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪਿਛਲੇ ਤਕਰੀਬਨ ਮੋਰ ਦੈਨ 25 ਇਅਰਸ ਹੀ ਵਾਸ ਡੂਇੰਗ ਵਾਲੰਟੀਅਰ ਜੋਬ ਵਿਦ ਆਵਰ ਵੈਨਕੂਵਰ ਸ਼ਰੀ ਟੀਮ
1: ਬਿਲਕੁਲ ਮੂਰੇ ਲੱਗ ਕੇ ਹਮੇਸ਼ਾ ਕੰਮ ਕਰਦੇ ਸੀ ਹਾਂਜੀ
2: ਤੇ ਉੱਥੇ ਤਾਂ ਤਕਰੀਬਨ ਸਾਰਾ ਨਵੰਬਰ ਦਾ ਮਹੀਨਾ ਹੀ ਬਲੱਡ ਉੱਥੇ ਕਲੀਨਿਕ ਦੇ ਵਿੱਚ ਜਾ ਕੇ ਲੋਕ ਆਪਣੇ ਆਪ ਬਲੱਡ ਦਿੰਦੇ ਆ ਜੀ ਬਹੁਤ ਤੇ ਪਹਿਲਾਂ ਇੱਕ ਜਾਂ ਦੋ ਸਿਟੀ ਤੋਂ ਸ਼ੁਰੂ ਕੀਤਾ ਸੀ ਅੱਜ ਤੋਂ 25 ਸਾਲ ਪਹਿਲਾਂ 26-27 ਸਾਲ ਪਹਿਲਾਂ ਜੀ ਇਹ 28ਵਾਂ ਕੈਂਪ ਆ ਜੀ ਐਤਕੀ ਕੈਲਗਰੀ ਚ ਤੇ ਫਿਰ ਹੁਣ ਤਾਂ ਕੈਨੇਡਾ ਅਮੈਰੀਕਾ ਦੇ ਆਸਟ੍ਰੇਲੀਆ ਕਈ ਸ਼ਹਿਰਾਂ ਦੇ ਵਿੱਚ ਇਹ ਕੈਂਪ ਲਗਾਏ ਜਾਂਦੇ ਆ ਜੀ ਤੇ ਜਿਵੇਂ ਭਾਅ ਜੀ ਨੇ ਦੱਸਿਆ ਜੀ ਹੁਣ ਤੱਕ ਜਿਹੜਾ ਆਪਣੀ ਕਮਿਊਨਿਟੀ ਵੱਲੋਂ ਡੋਨੇਟ ਕੀਤਾ ਗਿਆ ਬਲੱਡ ਪਿਛਲੇ 27 ਇਅਰਸ ਦੇ ਵਿੱਚ ਇਹਨਾਂ ਸਾਲਾਂ ਦੇ ਵਿੱਚ 160,000 ਜਾਨ ਇਸ ਬਲੱਡ ਨਾਲ ਬਚਾਈ ਜਾ ਚੁੱਕੀ ਹੈ ਜੀ ਜਿਹੜਾ ਆਪਣੀ ਕਮਿਊਨਿਟੀ ਵੱਲੋਂ ਡੋਨੇਟ ਕੀਤਾ ਜਾਂਦਾ ਜੀ
1: ਅੱਛਾ ਕੌਣ ਸਾਹਿਬ ਹੋਰ ਦੱਸੋ ਇਹਦੇ ਬਾਰੇ ਜੀ ਬਲੱਡ ਕੌਣ ਕੌਣ ਦੇ ਸਕਦਾ ਇਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਹਰ ਇੱਕ ਬੰਦਾ ਨਹੀਂ ਦੇ ਸਕਦਾ
0: ਹਾਂਜੀ ਕੈਨੇਡਾ ਦੇ ਵਿੱਚ ਜਿਹੜੀਆਂ ਕੁਛ ਰੈਸਟ੍ਰਿਕਸ਼ਨਸ ਹੈਗੀਆਂ ਕੈਨੇਡੀਅਨ ਬਲੱਡ ਸਰਵਿਸ ਵੱਲੋਂ ਜਦੋਂ ਫਸਟ ਟਾਈਮ ਪਹਿਲੀ ਤਾਂ ਇਹ ਜਿਹੜੀ ਹੈ ਮਿਨੀਮਮ ਏਜ ਜਿਹੜੀ ਹੈ 17 ਸਾਲ ਹੋਣੀ ਚਾਹੀਦੀ ਆ
1: ਜੀ
0: ਔਰ ਜਿਹੜਾ ਵੇਟ ਹੈਗਾ ਜੀ 110 ਪਾਉਂਡ ਜਿੱਥੇ ਮਿਨੀਮਮ ਏਜ ਆਈ ਉੱਥੇ ਮੈਕਸੀਮਮ ਏਜ ਵੀ ਇਹਦੇ ਵਿੱਚ ਹੈਗੀ ਆ ਬਹੁਤ ਵਾਰੀ ਸਵਾਲ ਉੱਠਦਾ ਵੀ ਨਹੀਂ ਕੋਈ ਨਹੀਂ ਲਿਮਿਟ ਹੈਗੀ ਪਹਿਲੋਂ 61 ਹੁੰਦੀ ਸੀ ਜੇ 61 ਤੱਕ ਅਸੀਂ 17 ਤੋਂ 61 ਤੱਕ ਇੱਕ ਵਾਰੀ ਵੀ ਬਲੱਡ ਡੋਨੇਸ਼ਨ ਕਰ ਸਕਦੇ ਹਾਂ ਕੀਤੀ ਹੋਈ ਆ ਇੱਥੇ ਕੈਨੇਡਾ ਦੇ ਵਿੱਚ ਤੇ ਫਿਰ ਅਸੀਂ 75 ਤੱਕ ਕਰ ਸਕਦੇ ਹਾਂ ਪਰ ਉਹਦਾ ਸਬਜੈਕਟ ਟੂ ਵੀ ਸਾਡੀ ਜਿਹੜੀ ਸਿਹਤ ਠੀਕ ਆ
1: ਜੀ
0: ਫਿਰ 75 ਤੱਕ ਕਰ ਸਕਦੇ ਹਾਂ ਜੀ ਸੋ ਇਹ ਔਰ ਦੂਜਾ ਇਹ ਵੀ ਜਦੋਂ ਅਸੀਂ ਕੈਨੇਡਾ ਦੇ ਵਿੱਚ ਫਸਟ ਟਾਈਮ ਆਉਂਦੇ ਹਾਂ ਭਾਵੇਂ ਅਸੀਂ ਐਜ ਏ ਸਟੂਡੈਂਟ ਜਾਂ ਐਜ ਏ ਵਰਕ ਪਰਮਿਟ ਤੇ ਆਉਂਦੇ ਹਾਂ ਜਾਂ ਅਸੀਂ ਐਜ ਏ ਪੀ ਆਰ ਆਉਂਦੇ ਹਾਂ ਪੱਕੇ ਵੀ ਰੈਜੀਡੈਂਟ ਪਰਮਾਨੈਂਟ ਉਹਨਾਂ ਸਾਰਿਆਂ ਨੂੰ ਹੀ 3 ਸਾਲ ਵੇਟ ਕਰਨੀ ਪੈਂਦੀ ਆ ਫਸਟ ਟਾਈਮ ਟੂ ਡੇਟ ਦੀ ਬਲੱਡ ਸੋ 3 ਸਾਲ ਪੂਰੇ ਹੋਣ ਤੋਂ ਬਾਅਦ ਉਹ ਐਲੀਜੀਬਲ ਹੁੰਦੇ ਆ ਜੀ ਤੇ ਔਰ ਇਹ ਹੈਗੇ ਜੀ ਪਰਮਾਨੈਂਟ ਪੱਕੀਆਂ ਹੀ ਆ ਵੀ ਇਹਨਾਂ 'ਚ ਕੋਈ ਚੇਂਜ ਨਹੀਂ ਆਉਣੀ ਔਰ ਕੁਛ ਟੈਂਪਰੇਰੀ ਵੀ ਡੈਫਰੈਂਸ ਹੈਗੇ ਆ ਵੀ ਜੇ ਅਸੀਂ ਮਲੇਰੀਆ ਜੋਨ ਨੂੰ ਵਿਜ਼ਿਟ ਕਰਦੇ ਹਾਂ ਜਿੱਦਾਂ ਆਪਾਂ ਇੰਡੀਆ ਜਾ ਕੇ ਆਉਂਦੇ ਹਾਂ ਜਾਂ ਪਾਕਿਸਤਾਨ ਜਾ ਕੇ ਆਉਂਦੇ ਹਾਂ ਜਿੰਨਾ ਕਨੇਡੀਅਨ ਕੰਟਰੀ ਵਿੱਚ ਮਿਲੇ ਮਲੇਰੀਆ ਹੈਗਾ ਜੇ ਉੱਥੋਂ ਵਿਜ਼ਿਟ ਕਰਕੇ ਆਉਂਦੇ ਹਾਂ ਸਾਨੂੰ 3 ਮਹੀਨੇ ਆ ਕੇ ਵੇਟ ਕਰਨੀ ਪੈਂਦੀ ਆ ਜਦੋਂ ਅਸੀਂ ਵਾਪਸ ਆ ਜਾਂਦੇ ਹਾਂ
1: ਜੀ
0: ਤੇ ਉਹਦੇ ਵਿੱਚ ਇਹ ਵੀ ਜੇ ਕਿਸੇ ਕੰਟਰੀ ਦੇ ਵਿੱਚ ਆਪਾਂ 6 ਮਹੀਨੇ ਤੋਂ ਵੱਧ ਰਹਿ ਕੇ ਆ ਜਾਂਦੇ ਹਾਂ ਤੇ ਫਿਰ ਉਹ 3 ਸਾਲ ਵੇਟ ਕਰਨੀ ਪੈਂਦੀ ਹੈ ਜੀ
1: ਠੀਕ ਹੈ
0: ਮਲੇਰੀਆ ਜੋਨ 'ਚ ਔਰ ਜਿਹੜੇ ਜਿੱਦਾਂ ਆਮ ਟੈਟੂਜ਼ ਆ ਜੀ ਅੱਜ ਕੱਲ੍ਹ ਬਹੁਤ ਰਿਵਾਜ਼ ਆ ਵੀ ਟੈਟੂਜ਼ ਪਾਏ ਹੁੰਦੇ ਜਾਂ ਕੰਨ ਬਣਾਉਣੇ ਨੱਕ ਬਣਾਉਣਾ ਇਹ ਤਾਂ ਅਕਸਰ ਆਪਾਂ ਜਿੱਦਾਂ ਲੇਡੀਜ਼ ਦੇ ਵਿੱਚ ਹੁੰਦਾ ਵੀ ਟਾਈਮ ਨਾਲੇ ਵਿੱਚ ਜਾ ਹੁੰਦੀਆਂ ਤੇ ਜਦੋਂ ਅਸੀਂ ਨੱਕ ਕੰਨ ਜਾਂ ਟੈਟੂਜ਼ ਪਾਏ ਹੋਣ ਤੇ ਜਦੋਂ ਪਾਉਣ ਤੋਂ 3 ਮਹੀਨੇ ਤੱਕ ਸਾਨੂੰ ਵੇਟ ਕਰਨੀ ਪੈਂਦੀ ਹੈ ਬਲੱਡ ਡੋਨੇਸ਼ਨ ਕਰਨ ਵਾਸਤੇ
1: ਅੱਛਾ ਜੀ
0: ਤੇ ਇੱਕ ਜਿਹੜਾ ਬਲੱਡ ਟ੍ਰਾਂਸਫਿਊਜ਼ਨ ਹੈਗਾ ਜੀ ਬਲੱਡ ਆਪਾਂ ਕਈ ਵਾਰੀ ਕਿਸੇ ਨੂੰ ਲੱਗਦਾ ਹੈਗਾ ਜਿੱਦਾਂ ਕੋਈ ਬਿਮਾਰ ਉਹਨੂੰ ਬਲੱਡ ਲੱਗ ਗਿਆ ਕਿਸੇ ਵਜ੍ਹਾ ਕਰਕੇ ਪਰ ਉਸ ਤੋਂ ਬਾਅਦ ਜਿਹੜਾ ਉਹਨੇ ਦੁਬਾਰਾ ਜੇ ਉਹਨੇ ਬਲੱਡ ਦੇਣਾ ਤਾਂ ਉਹਨੂੰ 6 ਮਹੀਨੇ ਵੇਟ ਕਰਨੀ ਪਊਗੀ ਜੀ ਉਹ 'ਚ
1: ਅੱਛਾ ਜੀ
0: 6 ਮੰਥ ਤੇ ਇੱਕ ਇਹਦੇ ਵਿੱਚ ਇਹ ਹੈ ਜੀ ਵੀ ਜਿਹੜਾ ਜੇ ਮਲੇਰੀਆ ਹੋਇਆ ਕੁਛ ਜੇ ਪਰਮਾਨੈਂਟ ਡੈਫਰ ਹੈ ਵੀ ਜੇ ਕਿਸੇ ਨੂੰ ਮਲੇਰੀਆ ਹੋਇਆ ਉਹ ਕਦੇ ਵੀ ਖੂਨ ਨਹੀਂ ਦੇ ਸਕਦਾ
1: ਕਿਸੇ ਵੀ ਟਾਈਮ ਬੰਦੇ ਨੂੰ ਮਲੇਰੀਆ ਹੋਇਆ
0: ਹਾਂ ਏਜ ਦੇ ਵਿੱਚ ਕਿਸੇ ਵੀ ਭਾਵੇਂ ਉਹ ਉਹਨੂੰ ਬਚਪਨ 'ਚ ਜਾਂ ਵੱਡੇ ਹੋਏ ਜਾਂ ਕਿਤੇ ਵੀ ਹੋਇਆ ਵਾ ਭਾਵੇਂ ਉਹ ਵੀ ਇੰਡੀਆ ਬਹੁਤ ਵਾਰੀ ਸਵਾਲ ਹੁੰਦਾ ਵੀ ਇੱਥੇ ਇੰਨਾ ਚਿਰ ਸਾਨੂੰ ਆਇਆ ਨਹੀਂ ਇੱਥੇ ਤਾਂ ਹੋਇਆ ਨਹੀਂ ਕਦੇ ਕਿਉਂਕਿ ਇਹ ਤਾਂ ਨੋ ਮਲੇਰੀਆ ਜ਼ੋਨ ਹੈ ਜੀ ਤੇ ਜਦੋਂ ਭਾਵੇਂ ਈਵਨ ਇੰਡੀਆ ਵਿੱਚ ਕਦੇ ਵੀ ਹੋਇਆ ਵਾ ਕਿਉਂਕਿ ਉਹ ਕਹਿੰਦੇ ਜੀ ਵਾਇਰਸ ਜਿਹੜਾ ਤੁਹਾਡੀ ਬੋਡੀ ਦੇ ਵਿੱਚ ਰਹਿੰਦਾ ਤੇ ਸਾਡੀ ਸਾਡਾ ਇਮਿਊਨ ਸਿਸਟਮ ਡਿਵੈਲਪ ਹੋ ਜਾਂਦਾ ਵਾ ਜਿਹਨੂੰ ਇੱਕ ਵਾਰੀ ਹੋ ਜਾਂਦਾ ਤੇ ਜਿਹਨੂੰ ਨਹੀਂ ਹੋਇਆ ਹੁੰਦਾ ਜੀ ਉਹਦਾ ਬਲੱਡ ਉਹਨੂੰ ਚੱਲ ਜਾਵੇ ਤੇ ਜਿਹੜਾ ਕੈਨੇਡਾ ਹੈਗਾ ਜੀ ਇਹ ਮਲੇਰੀਆ ਫਰੀ ਜ਼ੋਨ ਆ ਸੋ ਇਸ ਕਰਕੇ ਉਹ ਇਹ ਪ੍ਰੀਕੋਸ਼ਨ ਲੈਂਦੇ ਪਰ ਇੱਕ ਹੈਗਾ ਜੀ ਜਿਹੜਾ ਜਿਹਨੂੰ ਮਲੇਰੀਆ ਹੈਗਾ ਉਹ ਹੋਲ ਬਲੱਡ ਨਹੀਂ ਦੇ ਸਕਦਾ ਪਲਾਜ਼ਮਾ ਜਾ ਕੇ ਦੇ ਸਕਦੇ ਆ ਪਰ ਉਹ ਡਾਊਨ ਟਾਊਨ ਦੇ ਵਿੱਚ ਜਾਣਾ ਪੈਂਦਾ ਨਾ ਮੇਨ ਆਫਿਸ ਦੇ ਵਿੱਚ ਉੱਥੇ ਜਾ ਕੇ ਉਹ ਦੇ ਸਕਦੇ ਆ ਜੀ
1: ਠੀਕ ਆ ਤੇ ਪਲਾਜ਼ਮਾ ਮੇਰੇ ਖਿਆਲ ਇਹ ਰੀੜ ਦੀ ਹੱਡੀ ਤੋਂ ਲਿਆ ਜਾਂਦਾ
0: ਨਹੀਂ ਜੀ ਨਹੀਂ ਬਾਂਹ ਚੋਂ ਹੈ ਜੀ
1: ਅੱਛਾ ਬਾਂਹ ਚੋਂ
0: ਉਹਦਾ ਹੈ ਬਹੁਤ ਸਿੰਪਲ ਹੈ ਜੀ ਪਰ ਥੋੜ੍ਹਾ ਜਿਹਾ ਟਾਈਮ ਲੱਗਦਾ

0: ਰਿਐਕਟ ਕੀਤਾ ਜਾਂਦਾ ਉੱਥੇ ਜਾਂ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ
1: ਹਾਂਜੀ ਉਹਦੇ ਵਿੱਚ ਕੀ ਹੈ ਜੀ ਇੱਦਾਂ ਇੱਕ ਬਾਅਦ ਚੋਂ ਇੱਕ ਜਗ੍ਹਾ ਤੋਂ ਲੈਂਦੇ ਆ ਦੂਜੀ ਜਗ੍ਹਾ ਦੇ ਨਾਲ ਵਾਪਸ ਕਰ ਦਿੰਦੇ ਆ ਵਿੱਚੋਂ ਪਲਾਜ਼ਮਾ ਕੱਢ ਕੇ ਔਰ ਪਲਾਜ਼ਮਾ ਤਾਂ ਉਹ ਕਹਿੰਦੇ ਵੀ ਈਵਨ 15 ਡੇਜ਼ ਬਾਅਦ ਵੀ ਦੇ ਸਕਦੇ ਜਿਹੜੇ ਹੈਲਦੀ ਬੰਦੇ ਆ
0: ਜੀ
1: ਤੇ ਪਲਾਜ਼ਮਾ ਵੀ ਇਹਨਾਂ ਦੀ ਇੱਕ ਕਾਫੀ ਵੱਡੀ ਜ਼ਰੂਰਤ ਹੈ ਜੀ ਤੇ ਇੱਕ ਹੈਗਾ ਜੀ ਜਿਹੜਾ ਮਤਲਬ ਕਿ ਯੂ ਕੇ ਫਰਾਂਸ ਜਾਂ ਕੁਛ ਜਿਹੜੇ ਇਹ ਕੰਟਰੀ ਸੀਗੇ ਜਿਹਨਾਂ ਵਿੱਚ ਮੈਡਕਾ ਹੋਈ ਸੀਗੀ 1980 ਤੋਂ ਲੈ ਕੇ 1996 ਤੱਕ
0: ਜੀ
1: ਜਿਹੜੇ ਉਸ ਟਾਈਮ ਤੇ ਕੋਈ ਬੰਦਾ ਵੀ ਉੱਥੇ ਜੇ 90 ਡੇਜ਼ ਰਹਿ ਲਿਆ ਜਾਂ ਉੱਥੇ ਰਹਿ ਕੇ ਆਇਆ ਕਾਫੀ ਲੰਮਾ ਸਮਾਂ ਉਹ ਬਲੱਡ ਨਹੀਂ ਦੇ ਸਕਦੇ ਕੈਨੇਡਾ ਦੇ ਵਿੱਚ
0: ਇਹ ਬੰਦੇ ਦੀ ਇਮਾਨਦਾਰੀ ਤੇ ਚੱਲਦਾ ਕਿ ਜਾਂ ਕੋਈ ਪ੍ਰੂਫ ਵੀ ਦੇਖਦੇ ਆ ਜੀ
1: ਨਹੀਂ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਜਦੋਂ ਤੁਸੀਂ ਇੱਕ ਵਜੇ ਕਹਿ ਕੇ ਗਲਤ ਦੇ ਦੋਗੇ ਤੇ ਉੱਥੇ ਦੁਬਾਰਾ ਉਹ ਕਰਦੇ ਚੈੱਕ ਉਹਨਾਂ ਚ ਆਉਂਦੇ ਆ ਹਾਂਜੀ ਤੇ ਵੈਸੇ ਤਾਂ ਜੀ ਮਤਲਬ ਕਿ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਅਸੀਂ ਕਿਸੇ ਦਾ ਭਲਾ ਕਰਨ ਦੀ ਗੱਲ
0: ਤੁਹਾਨੂੰ ਪਤਾ ਹੈ ਤਾਂ ਫਿਰ ਬਿਲਕੁਲ ਦੇਣਾ ਨਹੀਂ ਚਾਹੀਦਾ
1: ਉੱਥੇ ਬਿਲਕੁਲ ਅਨਾਊਂਸ ਕਰਨ ਦੀ ਲੋੜ ਆ ਔਰ ਈਵਨ ਇੱਥੋਂ ਤੱਕ ਵੀ ਹੈ ਜੀ ਅਸੀਂ ਤਾਂ ਜਿੱਦਾਂ ਹੁਣ ਅੱਗੇ ਵੀ ਆਪਾਂ ਗੱਲ ਕਰ ਰਹੇ ਵੀ ਜਦੋਂ ਕਿਸੇ ਨੇ ਬਲੱਡ ਦੇਣ ਜਾਣਾ ਜੇ ਉਹਨੂੰ ਕੋਈ ਬਿਮਾਰੀ ਹੈਗੀ ਉਹਨੂੰ ਨਹੀਂ ਕਲੀਅਰ ਹੈਗਾ ਵੀ ਮੈਂ ਦੇ ਸਕਦਾ ਕਿ ਨਹੀਂ ਦੇ ਸਕਦਾ ਕਿਉਂਕਿ ਕੁਛ ਹੈਗੀ ਆ ਜਿੱਦਾਂ ਸ਼ੂਗਰ ਹੈਗੀ ਆ ਤੇ ਸ਼ੂਗਰ ਦੇ ਬਾਵਜੂਦ ਦੇ ਸਕਦੇ ਹੋ ਪਰ ਇਹ ਆ ਵੀ ਉਹਦੇ ਵਿੱਚ ਡਾਇਬੈਟਿਕ ਦੇ ਸਕਦਾ ਪਰ ਜੇ ਉਹਨੂੰ ਇਨਸੂਲਿਨ ਲੱਗਦੀ ਹੈ ਫਿਰ ਨਹੀਂ ਦੇ ਸਕਦਾ ਇੱਦਾਂ ਕੁਛ ਹੋਰ ਵੀ ਹੈਗੇ ਜਿਹਨਾਂ ਨੂੰ ਕਈ ਵਾਰੀ ਸਾਡੇ ਮਿੱਥ ਬਣੇ ਹੁੰਦੇ ਅਸੀਂ ਨਹੀਂ ਦੇ ਸਕਦੇ ਉਹਨਾਂ ਨਾਲ ਤੁਸੀਂ ਦੇ ਸਕਦੇ ਹੋ ਕੁਛ ਹੈਗੀਆਂ ਜਿਹਨਾਂ ਨੂੰ ਨਹੀਂ ਦੇ ਸਕਦੇ ਉਹਦੇ ਵਾਸਤੇ ਇਹੀ ਆ ਜੀ ਉੱਥੋਂ ਦਾ ਇੱਕ ਆਪਾਂ ਨੰਬਰ ਸਾਰੇ ਸਰੋਤਾਂ ਸਾਂਝਾ ਕਰਾਂਗੇ ਜੇ ਕਿਸੇ ਨੂੰ ਕੋਈ ਇਸ਼ੂ ਹੈਗਾ ਤਾਂ ਉਹ ਪਹਿਲਾਂ ਤੁਸੀਂ ਉੱਥੇ ਉਹਨਾਂ ਨੂੰ ਕਾਲ ਕਰ ਸਕਦੇ ਹੋ ਉੱਥੋਂ ਸਾਰੀ ਇਨਫੋਰਮੇਸ਼ਨ ਜਿਹੜੀ ਕੈਨੇਡੀਅਨ ਵਰਸਸ ਤੋਂ ਮਿਲ ਜਾਂਦੀ ਹੈ ਜੀ ਉਹ ਨੰਬਰ ਵੀ ਉਹਦਾ ਹੈਗਾ ਜੀ 1-888-362-6283
0: ਇੱਥੇ ਜੇ ਕੋਈ ਸਵਾਲ ਮਨ ਚ ਹੋਵੇ ਸ਼ੱਕ ਹੋਵੇ
1: ਕੋਈ ਵੀ ਕਿਸੇ ਤਰ੍ਹਾਂ ਦਾ ਹੈਗਾ ਜੀ ਮਤਲਬ ਕਿ ਉੱਥੇ ਕਰ ਸਕਦੇ ਜਾਂ ਤੁਸੀਂ ਆਪਣੇ ਡਾਕਟਰ ਨਾਲ ਵੀ ਕੋਈ ਚੀਜ਼ ਜਿਸ ਤੁਹਾਨੂੰ ਆਪਾਂ ਨੂੰ ਕਈ ਵਾਰੀ ਕੋਈ ਹੁੰਦਾ ਵਾ ਇਸ਼ੂ ਮਨ ਦੇ ਵਿੱਚ ਤਾਂ ਉਹ ਤੁਸੀਂ ਉਹਨਾਂ ਨਾਲ ਇਸ਼ੂ ਕਰ ਸਕਦੇ
0: ਠੀਕ ਹੈ
1: ਬਾਕੀ ਜਿਹੜਾ ਕੁਛ ਇਹਦੇ ਵਿੱਚ ਹੈਗੇ ਜੀ ਜਿਹੜੇ ਉਹ ਜਦੋਂ ਆਪਾਂ ਬਲੱਡ ਦੇਣਾ ਵਾ ਉਹ ਤੋਂ ਕੁਛ ਦਿਨ ਪਹਿਲਾਂ ਸਾਨੂੰ ਪ੍ਰੀਕੋਸ਼ਨ ਲੈਣਾ ਪੈਂਦਾ ਵਾ ਜਿੱਦਾਂ ਹੁਣ ਸੀਜ਼ਨ ਆ ਗਿਆ ਜੀ ਫਲੂ ਦਾ ਠੰਡ ਹੋ ਗਈ ਤੇ ਉਹਨਾਂ ਇਹ ਵੀ ਕਈ ਵਾਰੀ ਆਪਾਂ ਫਲੂ ਸ਼ਾਰਟ ਲਵਾਉਂਦੇ ਹਾਂ ਜੇ ਆਪਣੀ ਮੰਨ ਲਓ ਵੀ ਕੱਲ੍ਹ ਦੀ ਅਪੁਆਇੰਟਮੈਂਟ ਆ ਤੇ ਸਾਨੂੰ ਦੋ ਦਿਨ ਪਹਿਲਾਂ ਫਲੂ ਸ਼ਾਰਟ ਲਵਾ ਲਾਂਗੇ ਤਾਂ ਠੀਕ ਆ ਤੇ ਜੇ ਅਸੀਂ ਕਈ ਵਾਰੀ ਨਹੀਂ ਸਮਝ ਆਉਂਦੀ 48 ਆਵਰਸ ਪਹਿਲਾਂ ਲੱਗਾ ਹੋਵੇ ਤਾਂ ਠੀਕ ਆ ਜਾਂ ਤੁਸੀਂ ਬਾਅਦ ਚ ਲਵਾਓ ਜੇ ਮਤਲਬ ਕਿ ਇੱਕ ਦਿਨ ਪਹਿਲਾਂ ਲਵਾ ਲਿਆ ਉਹ ਬਲੱਡ ਨਹੀਂ ਲੈਣਗੇ ਜੀ ਉਹ
0: ਠੀਕ ਆ
1: ਤੇ ਇੱਕ ਡੈਂਟਲ ਜਿਹੜੀ ਕਲੀਨਿੰਗ ਹੈਗੀ ਆ ਉਹਦਾ 24 ਆਵਰ ਆ ਜੀ ਤੇ ਜੇ ਡੈਂਟਲ ਸਰਜਰੀ ਆ ਤੇ 72 ਆਵਰਸ ਪਰ ਉਹਦੇ ਨਾਲ ਜਿਹੜੀ ਫੁੱਲ ਰਿਕਵਰੀ ਮੰਗਦੇ ਆ ਜੀ ਉਹ ਵੀ ਜੇ ਬਾਈ ਚਾਂਸ ਕਈ ਵਾਰੀ ਟਾਂਕੇ ਲੱਗੇ ਜਾਂ ਬਲੀਡਿੰਗ ਹੋ ਰਹੀ ਹੈ ਫਿਰ ਉਹ ਤੋਂ ਪਰ 72 ਆਵਰਸ ਮਿਨੀਮਮ ਆ ਜੀ ਉਹਦੇ ਤੇ ਇੱਕ ਹੈਗਾ ਜੇ ਫਲੂ ਕਿਸੇ ਨੂੰ ਹੋਇਆ ਸੀਗਾ ਉਹ ਦੁਬਾਰਾ ਜਾ ਰਿਹਾ ਉੱਥੇ ਉਹ ਤੋਂ ਬਾਅਦ ਉਹਨੂੰ ਕਹਿੰਦੇ ਫਲੂ ਠੀਕ ਹੋ ਗਿਆ ਤੇ ਫੁੱਲ ਰਿਕਵਰੀ ਹੋਣੀ ਚਾਹੀਦੀ ਹੈ ਜੀ ਇਹ ਹੈਗੇ ਜਿਹੜੇ ਉਸ ਵੇਲੇ ਟੈਂਪਰੇਰੀ ਉਹਨਾਂ ਦਿਨਾਂ ਦੇ ਵਿੱਚ ਇਹ ਇਨਫੋਰਮੇਸ਼ਨ ਆ ਜੀ
0: ਭਾਈ ਔਰਤਾਂ ਨੇ ਕਈਆਂ ਵਾਰੀ ਦੇਣਾ ਹੁੰਦਾ
1: ਹੈ ਹਾਂਜੀ
0: ਤੇ ਕੋਈ ਔਰਤ ਜੇ ਪ੍ਰੈਗਨੈਂਟ ਹੋਵੇ ਕੀ ਬਲੱਡ ਦੇ ਸਕਦੀ
1: ਹੈ ਨਹੀਂ ਜੀ ਜੇ ਬੱਚੇ ਨੂੰ ਤੁਸੀਂ ਫੀਡ ਕਰਦੇ ਹੋ ਤੇ ਉਹਦੇ ਵਾਸਤੇ ਵੀ
0: ਉਹ ਤਾਂ ਬਾਅਦ ਚ ਆ ਨਾ
1: ਪ੍ਰੈਗਨੈਂਸੀ ਨਹੀਂ ਦੇ ਸਕਦੇ ਜੀ
0: ਅੱਛਾ ਪ੍ਰੈਗਨੈਂਟ ਨਹੀਂ ਲੇਡੀ ਨਹੀਂ ਦੇ ਸਕਦੀ
1: ਬਾਕੀ ਉਹਨਾਂ ਵਿੱਚ ਕੋਈ ਉਹਨਾਂ ਦਾ ਕੰਪਲੀਕੇਸ਼ਨ ਵਾਲਾ ਕੋਈ ਉਹੋ ਜਿਹਾ ਇਸ਼ੂ ਹੈਗਾ ਇਹ ਜਨਰਲ ਜਿੱਦਾਂ ਸਾਨੂੰ ਅਸੀਂ ਉਹਨਾਂ ਨੇ ਸਾਨੂੰ ਦਿੱਤੇ ਹੋਏ ਸਾਰੇ ਪਰ ਜੇ ਕੋਈ ਸਪੈਸੀਫਿਕ ਕਿਸੇ ਦਾ ਹੈਗਾ ਉਹ ਕੋਈ ਕਿਸੇ ਨਾਲ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਡਾਕਟਰ ਨਾਲ ਗੱਲ ਕਰਨ ਜਾਂ ਉਹ
0: ਇੱਦਾਂ ਫੋਨ ਕਰ ਸਕਦੇ ਹੋ ਬਲੱਡ ਡੋਨੇਸ਼ਨ ਨਾਲ
1: ਹਾਂਜੀ
0: ਯਾ ਅੱਛਾ ਸੁਖਰਾਮ ਜੀ ਤੁਸੀਂ ਦੱਸੋ ਕਿ ਐਤਕੀ ਤਿੰਨ ਵਾਰੀ ਜਿਹੜਾ ਹੈਗਾ ਤਿੰਨ ਡਿਫਰੈਂਟ ਡਿਫਰੈਂਟ ਡੇਟਸ ਨੇ ਕਿਹੜੀ ਕਿਹੜੀਆਂ ਡੇਟਸ ਨੇ ਤੇ ਕਿਹੜਾ ਕਿਹੜਾ ਟਾਈਮ ਹੈ ਤੇ ਕਿੱਥੇ ਇਹ ਦਿੱਤਾ ਜਾ ਸਕਦਾ
2: ਹਾਂਜੀ ਪਿਛਲੇ 27 ਸਾਲ ਤੋਂ ਤਾਂ ਪਹਿਲਾਂ ਇੱਕ ਕੈਂਪ ਲੱਗਦਾ ਸੀ ਫਿਰ ਦੋ ਲੱਗਣ ਲੱਗ ਗਏ ਸੀ ਜੀ ਐਤਕੀ ਅਸੀਂ ਬਲੱਡ ਸਰਵਿਸਿਜ਼ ਵਾਲਿਆਂ ਨਾਲ ਗੱਲ ਕਰਕੇ ਐਤਕੀ ਉਹ ਐਗਰੀ ਕਰ ਗਏ ਜੀ ਐਤਕੀ ਤਿੰਨ ਕੈਂਪ ਲੱਗਣਗੇ ਜੀ ਨਵੰਬਰ ਦੇ ਮਹੀਨੇ 7 ਨਵੰਬਰ ਨੂੰ 14 ਨਵੰਬਰ ਨੂੰ ਤੇ 21 ਨਵੰਬਰ ਨੂੰ ਇਹ ਤਿੰਨੇ ਸੈਚਰਡੇ ਬਣਦੇ ਆ ਜੀ ਤੇ ਲੋਕੇਸ਼ਨ ਹੈਗੀ ਹੈ ਜੀ 2823 ਸਟਰੀਟ ਨਾਰਥ ਈਸਟ ਰਾਇਲ ਹੋਟਲ ਇਹ ਬਾਹਰਲੋ ਦੇ ਤੇ 27 ਐਵਨਿਊ ਦੇ ਕਾਰਨਰ ਹੈ ਜੀ ਉੱਥੋਂ ਦਿਸਦਾ ਹੈ ਜੀ ਰਾਇਲ ਹੋਟਲ 2823 ਸਟਰੀਟ ਨਾਰਥ ਈਸਟ ਨਵੰਬਰ 7, 14 ਤੇ 21 ਨੂੰ ਜੀ ਤੇ 9 ਤੋਂ ਲੈ ਕੇ 2 ਵਜੇ ਤੱਕ ਪਹਿਲਾਂ ਟਾਈਮ 9 ਤੋਂ 3 ਸੀਗਾ ਜੀ ਪਿਛਲੇ ਸਾਲ ਇਸ ਵਾਰੀ ਟਾਈਮ 9 ਤੋਂ 2 ਹੈ ਜੀ ਤੇ ਇੱਕ ਸਾਡੀ ਰਿਕੁਐਸਟ ਹੈ ਜੀ ਪਹਿਲੇ 2 ਕੈਂਪ ਆਲਮੋਸਟ ਫੁੱਲ ਨੇ ਜੀ ਤੇ ਸਾਰਿਆਂ ਨੂੰ ਬੇਨਤੀ ਅਸੀਂ ਸਾਰਿਆਂ ਦੇ ਨੰਬਰ ਦੇ ਦਿਆਂਗੇ ਵਲੰਟੀਅਰਸ ਦੇ ਤੇ ਜਿਹੜਾ 21 ਵਾਲਾ ਕੈਂਪ ਆ ਉਹਦੇ ਲਈ ਅਜੇ ਕਾਫੀ ਸਪੋਟ ਖਾਲੀ ਹੈਗੇ ਆ ਤੇ ਸਾਰੇ ਲਿਸਨਰਸ ਨੂੰ ਰਿਕੁਐਸਟ ਹੈ ਵੀ ਫੋਨ ਕਰਕੇ ਜਗ੍ਹਾ ਆਪਣੀ ਰਿਜ਼ਰਵ ਕਰ ਲੈਣ ਕਿਉਂਕਿ ਜੇ ਵਾਕ ਇਨ ਜਾਵਾਂਗੇ ਤਾਂ ਫਿਰ ਕਈ ਵਾਰੀ ਹਾਂਜੀ ਫੋਨ ਹੈ ਜੀ ਇੱਕ ਤਾਂ ਬਿੱਲ ਕਾਹਲੋਂ ਭਾਜੀ ਦਾ 403-617-9045 ਹਰਚਰਨ ਸਿੰਘ ਪ੍ਰਹਾਰ 403-681-8699 ਮਨਜੀਤ ਸਿੰਘ ਸੂਰੀ 403-605

0: ਪੰਜ 604 ਤਰਸੇਮ ਸਿੰਘ ਪਰਹਾਰ 403 701 1308
1: ਜੀ
0: ਤੇ ਮਨਜੀਤ ਸਿੰਘ ਪਿਆਸਾ ਜੀ 403 390 55 85 ਜੀ ਇਹਨਾਂ ਚੋਂ ਕਿਸੇ ਵੀ ਫੋਨ ਤੇ ਤੁਸੀਂ ਆਪਦੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਬੇਨਤੀ ਹੈ ਵੀ ਜੇ ਟਾਈਮ ਸਿਰ ਰਜਿਸਟ੍ਰੇਸ਼ਨ ਕਰ ਲਓਗੇ ਤਾਂ ਬਿਹਤਰ ਆ ਕਿਉਂਕਿ ਸ਼ਾਇਦ ਵਾਕ ਇਨ ਕਈ ਵਾਰੀ ਫਿਰ ਉੱਥੇ ਸਪੋਟ ਐਮਟੀ ਨਹੀਂ ਮਿਲਣਾ ਫਿਰ ਐਵੇਂ ਟਾਈਮ ਖਰਾਬ ਹੋਊਗਾ ਜੀ
1: ਹਾਂ ਟਾਈਮ ਵੀ ਲੱਗਦਾ ਫਿਰ ਵਾਕ
0: ਹਾਂਜੀ ਤੇ ਇੱਕ ਭਾਜੀ ਨੇ ਜਿਵੇਂ ਦੱਸ ਹੀ ਦਿੱਤਾ ਜਿਹਨੂੰ ਕਨਫਰਮ ਹੈ ਵੀ ਕਦੇ ਵੀ ਲਾਈਫ ਦੇ ਵਿੱਚ ਮਲੇਰੀਆ ਹੋਇਆ ਉਹ ਬਲੱਡ ਨਹੀਂ ਦੇ ਸਕਦੇ ਸਿਰਫ ਪਲਾਜ਼ਮਾ ਡੋਨੇਟ ਕਰ ਸਕਦੇ ਆ ਉਹ ਡਾਊਨ ਟਾਊਨ ਜਾਣਾ ਪਏਗਾ ਅਪਾਇੰਟਮੈਂਟ ਬਣਾ ਕੇ ਇਸ ਕੈਂਪ ਚ ਸਿਰਫ ਬਲੱਡ ਲੈਣਗੇ ਤੇ ਜਿਹਨੂੰ ਕਨਫਰਮ ਹੈ ਮਲੇਰੀਆ ਦਾ ਉਹ ਪਲੀਜ਼ ਨਾ ਟਾਈਮ ਖਰਾਬ ਕਰਨ ਉਹਨਾਂ ਦਾ ਉਹਨਾਂ ਨੇ ਨਹੀਂ ਲੈਣਾ
1: ਕਿਸੇ ਨੂੰ ਕੋਈ ਸ਼ੱਕ ਹੋਵੇ ਕੋਈ ਸਵਾਲ ਹੈ ਤਾਂ
2: ਹਾਂਜੀ ਉਹਦੇ ਵਿੱਚ ਜੀ ਉੱਦਾਂ ਜਿੱਦਾਂ ਸਾਡੇ ਜਿਹੜੇ ਰਜਿਸਟਰਡ ਕਰ ਰਹੇ ਜੀ ਉਹ ਸਾਰੇ ਪਹਿਲਾਂ ਕੁਐਸਚਨ ਉਹ ਹੁੰਦਾ ਉਹ ਈਵਨ ਜਿੰਨੇ ਵੀ ਪੈਂਦੇ ਜੇ ਕਿਸੇ ਨਾਲ ਗੱਲ ਕਰਦੇ ਹੋ ਸਾਰਿਆਂ ਦਾ ਇਹੀ ਕੁਐਸਚਨ ਉਹਨਾਂ ਨੂੰ ਪਹਿਲਾਂ ਹੁੰਦਾ ਵੀ ਕਦੀ ਮਲੇਰੀਆ ਤਾਂ ਨਹੀਂ ਹੋਇਆ ਉਹਦੇ ਵਿੱਚ ਕਾਫੀ ਤਾਂ ਸਕਰੀਨਿੰਗ ਇੱਥੇ ਹੋ ਜਾਂਦੀ ਆ ਪਰ ਜੇ ਕੋਈ ਹੋਰ ਜਿਹੜੇ ਮੈਂਬਰ ਬੰਦੇ ਲਿਖਾਉਣਾ ਚਾਹੁੰਦੇ ਉਹਨਾਂ ਦੇ ਵਾਸਤੇ ਇਹ ਜ਼ਰੂਰੀ ਜਾਣਕਾਰੀ ਆ ਵੀ ਜੇ ਮਲੇਰੀਆ ਵਾ ਤਾਂ ਬਲੱਡ ਨਹੀਂ ਦੇ ਸਕਦੇ ਜੀ ਇਹਦੇ ਵਿੱਚ ਤਾਂ ਈਵਨ ਜਿਹੜੀ ਸਕਰੀਨਿੰਗ ਹੈ ਜੀ ਹੁਣ ਜਦੋਂ ਦੁਬਾਰਾ ਫਿਰ ਮਤਲਬ ਕਿ ਉਹਨਾਂ ਰਿਮਾਈਂਡਰ ਦਿੱਤੇ ਜਾਣਗੇ ਇੱਕ ਦਿਨ ਪਹਿਲਾਂ ਜਿਸ ਦਿਨ ਦੀ ਉਹ ਲਿਸਟ ਤਿਆਰ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਫਿਰ ਕਈ ਵਾਰੀ ਇਹਨਾਂ ਚੀਜ਼ਾਂ ਬਾਰੇ ਕਨਫਰਮ ਕੀਤਾ ਜਾਂਦਾ ਤੇ ਦੂਜਾ ਇਹ ਜਦੋਂ ਆਪਾਂ ਖੂਨਦਾਨ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਵੀ ਬਹੁਤ ਵਾਰੀ ਸਾਡੇ ਮਨ 'ਚ ਕਈ ਵਾਰੀ ਘਬਰਾਹਟ ਹੁੰਦੀ ਹੈ ਉਹਨੂੰ ਬੇਨੁਕਸਾਨ ਆ ਤੇ ਜੇ ਘਬਰਾਹਟ ਹੁੰਦੀ ਤਾਂ ਸ਼ਾਇਦ ਅੱਜ ਤੱਕ ਆਪਣੇ ਜਿਹੜੇ ਹੋਸਪਿਟਲ ਹੈ ਜੀ ਉਹ ਇੰਨੇ ਨਾ ਚੱਲਦੇ ਹੁੰਦੇ ਸੋ ਮੈਂ ਕਈ ਵਾਰੀ ਸਾਡੇ ਮਨ ਦੇ ਵਿੱਚ ਆ ਉਹ ਸਾਡੇ ਇੱਥੇ ਕਈ ਪਰਿਵਾਰ ਇਹੋ ਜਿਹੇ ਜੀ ਵੀ ਜਿਹਨਾਂ ਦੀਆਂ ਲਿਵਰ ਦੀਆਂ ਸਰਜਰੀਆਂ ਹੋਈਆਂ ਔਰ ਉਹਨਾਂ ਨੂੰ 100-100 ਲਿਵਰ ਦੀ ਸਰਜਰੀ ਦੇ ਵਿੱਚ ਜਿਹੜੀ ਸਰਜਰੀ ਇਹਨਾਂ ਦੀ ਵੱਖਰੇ ਵੱਖਰੇ ਨੰਬਰ ਆਫ ਯੂਨਿਟਸ ਲੱਗ ਰਹੇ ਜੀ ਔਰ ਉਹਦੇ ਵਿੱਚ 100 ਯੂਨਿਟ ਤੱਕ ਲੱਗ ਸਕਦਾ ਜੀ ਔਰ ਕਈਆਂ 'ਚ ਇੱਦਾਂ ਹੁੰਦਾ ਵੀ ਜੇ ਗਨ ਸ਼ੋਟ ਹੈ ਜੀ ਜਾਂ ਸੀਰੀਅਸ ਐਕਸੀਡੈਂਟ ਆ ਉਹਦੇ ਵਿੱਚ 50 ਯੂਨਿਟ ਜਿਹੜੇ ਆ ਜੀ ਉਹ ਯੂਜ਼ ਹੁੰਦੇ ਆ
1: ਬਿਲਕੁਲ
2: ਔਰ ਜੇ ਮਤਲਬ ਕਿ ਜੀ ਆਪਣੇ ਜਿਹੜੇ ਜਿੱਦਾਂ ਹਾਰਟ ਦੇ ਆ ਸਰਜਰੀ ਓਪਨ ਹਾਰਟ ਹੈ ਜਾਂ ਨੀ ਆ ਜੀ ਇਹਨਾਂ ਵਿੱਚ ਮਤਲਬ ਕਿ 5 ਯੂਨਿਟ ਤੋਂ ਲੈ ਕੇ ਤੇ 20-25 ਯੂਨਿਟ ਤੱਕ ਇਹਨਾਂ 'ਚ ਵੀ ਹੈ ਔਰ ਜਿੰਨੀਆਂ ਉਹ ਕਹਿੰਦੇ ਵੀ ਮਤਲਬ ਕਿ ਹਰ ਮਿੰਟਸ ਦੇ ਵਿੱਚ ਹਰ ਸੈਕਿੰਡ ਦੇ ਵਿੱਚ ਉਹਨਾਂ ਨੂੰ ਇੱਕ ਡੋਨਰ
1: ਚਾਹੀਦਾ ਪੈਂਦਾ ਜੀ ਬਿਲਕੁਲ
2: ਔਰ ਇੱਥੇ ਜਿਹੜਾ ਜੀ ਵੀਕਲੀ ਇਹਨਾਂ ਨੂੰ ਐਵਰੀ ਡੇ 525 ਨਿਊ ਡੋਨਰ ਚਾਹੀਦੇ ਆ ਔਰ ਜਿਹੜੇ ਹੋਸਪਿਟਲ ਹੈ ਜੀ ਇੱਕ ਇਹਦੇ ਵਿੱਚ ਹੋ ਰਿਹਾ ਜਦੋਂ ਆਪਾਂ ਖੂਨ ਦਿੰਦੇ ਹਾਂ ਖੂਨ ਦੇ ਨਾਲ ਉਹ ਇੱਦਾਂ ਨਹੀਂ ਹੈਗਾ ਵੀ ਸਾਡਾ ਰਾਈਟ ਵੇ ਖੂਨ ਬਲੱਡ ਯੂਜ਼ ਕਰ ਲੈਂਦੇ ਆ ਉਹਦੇ ਜਾ ਕੇ ਉਹਨੂੰ ਪ੍ਰੋਸੈਸਿੰਗ ਸੇਮ ਡੇ ਹੋ ਜਾਂਦੀ ਆ ਉੱਥੇ ਉਹਦਾ ਪਲਾਜ਼ਮਾ ਪਲੇਟਲੈਟ ਸੈਲਸ ਬਾਕੀ ਸਾਰੀਆਂ ਚੀਜ਼ਾਂ ਸੈਪਰੇਟ ਕਰਕੇ ਫ੍ਰੀਜ਼ ਹੁੰਦੇ ਆ ਔਰ ਜਿਹੜੇ ਤੁਹਾਡੇ ਟੈਸਟ ਲਏ ਹੁੰਦੇ ਆ ਉਹਨਾਂ ਟੈਸਟ ਜਿਹੜੇ ਉਹ ਬਹੁਤ ਸੀਰੀਅਸ ਟੈਸਟ ਹੈ ਜੀ ਆਮ ਆਪਾਂ ਰੂਟੀਨ 'ਚ ਕਦੀ ਉਹ ਟੈਸਟ ਨਹੀਂ ਕਰਾਉਂਦੇ ਉਹ ਸਾਰੇ ਟੈਸਟ ਕਰਨ ਤੋਂ ਬਾਅਦ ਜੇ ਉਹ ਨੈਗੇਟਿਵ ਆਉਂਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਸਪਲਾਈ ਵਾਸਤੇ ਭੇਜਿਆ ਜਾਂਦਾ ਜੀ ਔਰ ਦੇਖੋ ਜੀ ਕਈ ਜਿਹੜਾ ਅਸੀਂ ਬਹੁਤ ਵਾਰੀ ਸਾਡੇ ਸੋਚਦੇ ਵੀ ਨਹੀਂ ਜਾ ਆਪਾਂ ਖੂਨ ਕਰਨ ਦੇਣਾ ਤੇ ਦੇਖੋ ਕਿ ਸਾਡੀ ਖੁਸ਼ਕਿਸਮਤੀ ਹੈ ਵੀ ਕੋਈ ਬੰਦਾ ਵੀ ਸਾਡਾ ਜੇ ਹਸਪਤਾਲ 'ਚ ਕਿਤੇ ਵੀ ਬੰਦਾ ਪਹੁੰਚਦਾ ਵਾ ਤੇ ਉਹਨੂੰ ਇਹ ਨਹੀਂ ਹੁੰਦਾ ਵੀ ਆਪਣੇ ਇੰਨੇ ਰਿਸ਼ਤੇਦਾਰ ਲੈ ਕੇ ਆ ਸੋ ਇਹ ਚੀਜ਼ਾਂ ਤਾਂ ਹੀ ਚੱਲਣਗੀਆਂ ਜੀ ਕਿਉਂਕਿ ਜਦੋਂ ਮਤਲਬ ਕਿ ਬਲੱਡ ਦੀ ਸਪਲਾਈ ਵੀ ਨਾਲ ਆਊਗੀ ਔਰ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਹੈਲਦੀ ਹਾਂ
1: ਬਿਲਕੁਲ
2: ਔਰ ਦੂਜੇ ਬੰਨੇ ਜੀ ਇਹ ਹੈ ਵੀ ਇਹ ਜਿਹੜਾ ਦਾਨ ਹੈਗਾ ਦਾਨ ਤਾਂ ਹੋਰ ਵੀ ਸਾਡੀ ਜ਼ਿੰਦਗੀ 'ਚ ਬਹੁਤ ਆਪਾਂ ਕਈ ਵੀ ਬਹੁਤ ਕਰਦੇ ਹੈਗੇ ਫੂਡ ਦਾ ਦਾਨ ਹੋ ਗਿਆ ਕੱਪੜੇ ਦਾ ਦਾਨ ਹੋ ਗਿਆ ਜਾਂ ਹਰ ਤਰ੍ਹਾਂ ਦਾ ਕਿਸੇ ਇਮਾਰਤ ਦਾ ਪਰ ਸਭ ਨੂੰ ਵੱਡਾ ਦਾਨ ਇਹ ਹੈ ਜਿਹਨੂੰ ਆਪਾਂ ਜੀਵਨ ਦਾਨ ਕਹਿ ਸਕਦੇ ਹਾਂ
1: ਜੀ
2: ਔਰ ਇਹ ਵੀ ਹੈ ਜੀ ਨਾਲੇ ਮੋਮਬੱਤੀ ਮੋਮਬੱਤੀ ਜਗਾਉਣ ਵਾਲੀ ਗੱਲ ਆ ਜਿੱਦਾਂ ਦਿਵਾਲੀ 'ਚ ਆਪਾਂ ਇੱਕ ਮੋਮਬੱਤੀ ਲੈ ਕੇ ਤੇ 40 ਮੋਮਬੱਤੀਆਂ ਜਗਾ ਆਉਂਦੇ ਸੀ
1: ਜੀ
2: ਔਰ ਇੱਥੇ ਵੀ ਬਹੁਤ ਸਾਡੇ ਇੱਥੇ ਮੈਂਬਰ ਹੈਗੇ ਜਿਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਦਿੰਦੇ ਆ ਜੀ ਈਵਨ ਹਰਚਰਨ ਆ ਜੀ ਹਰਚਰਨਾਂ ਦੀ ਇੱਕ ਵੱਡੀ ਗਿਣਤੀ ਜਿਹਨਾਂ ਨੇ ਬਲੱਡ ਦਿੱਤਾ ਹੋਇਆ ਜੀ
1: ਬਹੁਤ ਸਾਰੇ ਸਾਰੇ ਸਾਲ ਹੀ ਦਿੰਦੇ ਆ
2: ਉਹਨਾਂ ਦਿੱਤਾ ਹੈ
1: ਸਾਰਾ ਸਾਲ ਹੀ ਦੇ ਕੇ ਆਉਂਦੇ
2: ਸਾਡੇ ਇੱਕ ਕਾਰਲੋਜ਼ ਹੈ ਜੀ ਉੱਥੇ ਆਉਂਦੇ ਹੁੰਦੇ ਸੀ ਜਿਮ 'ਚੋਂ ਤੇ ਉਹਨਾਂ ਨੇ ਪਿਛਲੀ ਵਾਰ 99 ਵਾਰੀ ਦੇ ਚੁੱਕੇ ਸੀ ਸੋ ਮੈਨੂੰ ਲੱਗਦਾ ਜੀ ਇਹ ਕਈ ਵਾਰੀ ਸਾਡੇ ਮਿੱਥ ਆ ਸਾਡੇ ਮਨ ਦਾ ਡਰ ਹੁੰਦਾ ਔਰ ਪਰ ਜਿਹੜਾ ਬਲੱਡ ਹੈਗਾ 24 ਆਵਰ ਦੇ ਵਿੱਚ ਜਿਹੜਾ ਸਾਡਾ ਫਲੂਇਡ ਆ ਉਹ ਪੂਰਾ ਹੋ ਜਾਂਦਾ
1: ਜੀ ਅੱਛਾ ਇਹ ਉਮਰ ਤੁਸੀਂ ਦੱਸਤਾ ਘੱਟ ਤੋਂ ਘੱਟ 17 ਸਾਲ ਹੋਵੇ ਭਾਰ 110 ਪਾਉਂਡ ਹੋਣਾ ਚਾਹੀਦਾ ਘੱਟ ਤੋਂ ਘੱਟ
2: ਹਾਂਜੀ
1: ਤੇ ਵੱਧ ਤੋਂ ਵੱਧ ਏਜ ਜਿਹੜੀ ਤੁਸੀਂ ਦੱਸਿਆ ਸੀ 75 ਸਾਲ
2: ਹਾਂਜੀ 75 ਜੇ 61 ਤੱਕ ਦਿੱਤਾ ਹੋਇਆ
1: ਜੇ ਜੇ ਤੁਸੀਂ 61 ਸਾਲ ਤੱਕ ਦੇ ਰਹੇ ਹੋ
2: ਇੱਥੇ ਦਿੱਤਾ
1: ਜੇ ਦਿੱਤਾ ਹੀ ਨਹੀਂ ਹੈਗਾ ਫਿਰ 75 ਸਾਲ
2: ਫਿਰ ਨਹੀਂ ਜੀ ਫਿਰ 61 ਤੋਂ ਬਾਅਦ
0: ਫਿਰ 61 ਇਅਰਸ
1: ਫਿਰ 61
2: ਹਾਂਜੀ ਹਾਂਜੀ
1: 75 ਸਾਲ ਤੱਕ ਤਾਂ ਮੇਰੇ ਕੋਲ ਵੈਸੇ ਵੀ ਆਪਦੇ ਜੋਗੇ ਰਹਿ ਜਾਂਦਾ ਹੁਣ
2: ਨਹੀਂ ਜੀ ਉਦਾਂ ਕਾਫੀ ਕਾਫੀ ਹੈਲਦੀ ਹੈ ਜੀ ਬੰਦੇ ਜਦੋਂ ਆਉਂਦੇ ਉੱਥੇ ਤੁਸੀਂ ਦੇਖੋਗੇ ਬੜਾ ਮਤਲਬ ਕਿ ਉੱਥੇ ਜਦੋਂ ਕਲੀਨਿਕਸ ਦੇ ਵਿੱਚ ਜਾਂਦੇ ਆ ਜੀ ਆਪਾਂ ਜਾ ਕੇ ਤੇ ਡਾਊਨ ਟਾਊਨ ਜਾਣ ਦਾ ਮੌਕਾ ਮਿਲਦਾ ਤੇ ਕਾਫੀ ਲੋਕ ਹੈ ਜਿਹੜੇ ਹੈਲਦੀ ਆ ਰੂਟੀਨ 'ਚ ਦੇ ਰਹੇ ਜੀ ਆਪਣੇ ਵੀ ਜੀ 70 ਆਪਣੇ 65 ਤੋਂ ਉੱਪਰ ਦੇ ਕੇ ਜਾਂਦੇ ਜੀ ਲੋਕ

0: ਨਹੀਂ ਬਹੁਤ ਵਧੀਆ ਜੀ ਤੇ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਸਲਾਮ ਜੀ
1: ਇਹੀ ਹੈ ਜੀ ਸਾਡੇ ਜਿਹੜਾ ਵਲੰਟੀਅਰਸ ਕਾਫੀ ਹੁੰਦੇ ਸਾਡੇ ਔਰ ਕੁਛ ਬੱਚਿਆਂ ਨੂੰ ਅਸੀਂ ਇਨਕਰੇਜ ਵੀ ਕਰਦੇ ਹਾਂ ਤਾਂ ਕਿ ਬੱਚੇ ਜਦੋਂ ਇਹਨਾਂ ਆਰਗੇਨਾਈਜੇਸ਼ਨ ਨਾਲ ਵਲੰਟੀਅਰ ਵਰਕ ਕਰਦੇ ਤਾਂ ਉਹਨਾਂ ਨੂੰ ਸਰਟੀਫਿਕੇਟ ਵੀ ਰਿਲੀਜ਼ ਹੁੰਦੇ ਆ ਜੀ ਉੱਥੋਂ ਉਹ ਸਰਟੀਫਿਕੇਟ ਜਿਹੜੇ ਸਾਨੂੰ ਅੱਜ ਕੱਲ੍ਹ ਇੱਥੇ ਜਦੋਂ ਆਪਾਂ ਕਿਸੇ ਵੀ ਪ੍ਰੋਫੈਸ਼ਨਲ ਐਜੂਕੇਸ਼ਨ ਜਾਂ ਅੱਗੇ ਹਾਇਰ ਐਜੂਕੇਸ਼ਨ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਤੇ ਸਾਡਾ ਵਲੰਟੀਅਰ ਵਰਕ ਕਾਊਂਟ ਹੁੰਦਾ ਵਾ ਜੀ ਉਹਨਾਂ ਚੀਜ਼ਾਂ 'ਚ ਸੋ ਇਸ ਕਰਕੇ ਉਹਨਾਂ ਨੂੰ ਜਿਵੇਂ ਬੱਚਿਆਂ ਨੂੰ ਵੀ ਇਨਕਰੇਜ ਕਰਦੇ ਹਾਂ ਜੀ ਦੂਜਾ ਇਸ ਤੋਂ ਇਲਾਵਾ ਜੀ ਕੁਛ ਸਾਡੇ ਜਿੱਦਾਂ ਉਹ ਜਿਹੜਾ ਕੈਂਪ ਕਲੀਨਿਕ ਹੁੰਦੀ ਹੈ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਉਹਦੇ ਵਿੱਚ ਸਨੈਕਸ ਹੁੰਦੇ ਜਿਹੜੇ ਅਸੀਂ ਜਿਹੜੇ ਡੋਨਰ ਆਉਂਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਲੰਚ ਟਾਈਮ 'ਤੇ ਈਵਨ ਜਿਹੜਾ ਸੀ ਬੀ ਸੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਸਟਾਫ ਆ ਉਹਨਾਂ ਨਾਲ ਵੀ ਅਤੇ ਉੱਥੇ ਜਿੱਦਾਂ ਉਹ ਸਨੈਕਸ ਵਾਸਤੇ ਵੀ ਕੁਛ ਲੋਕ ਸਾਡੇ ਨਾਲ ਕੋਂਟੈਕਟ ਕਰ ਸਕਦੇ ਆ ਪਰ ਇਹ ਵੀ ਉਹ ਜ਼ਰੂਰ ਸਾਡੇ ਨਾਲ ਡਿਸਕਸ ਕਰਕੇ ਉੱਥੇ ਲਿਆਉਣ ਤਾਂ ਕਿ ਜਿਹੜੇ ਸਨੈਕਸ ਉੱਥੇ ਲੋੜ ਹੈਗੀ ਆ ਇੱਕ ਹੈਲਦੀ ਇਨਵਾਇਰਮੈਂਟ ਆ ਉਹਦੇ ਵਿੱਚ ਸਾਨੂੰ ਉਹੀ ਲਿਮਿਟਡ ਤੇ ਉਹਨੇ ਉਹੀ ਚਾਹੀਦੇ
0: ਉਹੀ ਦਿੱਤਾ ਜਾ ਸਕਦਾ
1: ਸੋ ਪਲੀਜ਼ ਉਹ ਸਾਨੂੰ ਜੇ ਕਿਸੇ ਕੋਈ ਵੀ ਕਾਫੀ ਵੀਰ ਹੈ ਜਿਹੜੇ ਲੈ ਕੇ ਆਉਂਦੇ ਆ ਜੀ ਉੱਥੇ ਲਗਾਤਾਰ ਤੇ ਜੇ ਕੋਈ ਹੋਰ ਵੀ ਕਰਨਾ ਚਾਹੁੰਦਾ ਤਾਂ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਆ
0: ਪਹਿਲਾਂ ਫੋਨ ਕਰ ਲੈਣ
1: ਹਾਂਜੀ
0: 617-4037-6943 ਤੇ ਤੁਸੀਂ ਫੋਨ ਕਰ ਸਕਦੇ ਹੋ ਜਾਂ 403-686-8699 ਜਾਂ ਫਿਰ 403-605-6604 ਤਿੰਨ ਇੱਕ ਫੋਨ ਮੈਂ ਦੇ ਦਿੰਦਾ ਜੇ ਤੁਸੀਂ ਬਾਈ ਚਾਂਸ ਕੋਈ ਸਵਾਲ ਹੈਗਾ ਤੇ ਇਸ ਕਲਾਮ ਜੀ ਕੋਈ ਹੋਰ ਗੱਲਬਾਤ ਜਿਹੜੀ ਰਹਿ ਗਈ ਹੋਵੇ
2: ਬਸ ਇਹੀ ਜਿਵੇਂ ਭਾਜੀ ਨੇ ਅੱਗੇ ਦੱਸਿਆ ਜੀ ਦੇਖੋ ਹੈਲਥ ਕੇਅਰ ਦੀ ਆਪਾਂ ਨੂੰ ਬਲੱਡ ਦੀ ਸੇਵਾ ਕਮਿਊਨਿਟੀ ਵੱਲੋਂ ਕਰਦੇ ਰਹਿਣਾ ਚਾਹੀਦਾ ਕਿਉਂਕਿ ਦੇਖੋ ਜੇ ਆਪਾਂ ਇੱਕ ਵਾਰੀ ਹੋਸਪਿਟਲ ਪਹੁੰਚ ਜਾਈਏ ਪਰਮਾਤਮਾ ਇੱਕ ਵਾਰੀ ਆਪਾਂ ਨੂੰ ਸਹੀ ਸਲਾਮਤ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਤੇ ਇੱਕ ਗੋਲੀ ਤੋਂ ਲੈ ਕੇ ਵੱਡੀ ਤੋਂ ਵੱਡੀ ਸਰਜਰੀ ਤੱਕ ਆਪਣੇ ਤੋਂ ਕੁਛ ਨਹੀਂ ਪੈਸੇ ਲੈਂਦੇ ਤੇ ਫਿਰ ਉੱਥੇ ਕਈ ਵਾਰੀ ਕਿਸੇ ਵੱਡੀ ਸਰਜਰੀ ਤੇ ਕਿੰਨਾ ਜ਼ਿਆਦਾ ਖੂਨ ਚਾਹੀਦਾ ਹੁੰਦਾ ਤੇ ਜਦੋਂ ਆਪਾਂ ਹੈਲਦੀ ਹਾਂ ਆਪਾਂ ਠੀਕ ਠਾਕ ਹਾਂ ਤੇ ਆਪਣਾ ਫਰਜ਼ ਬਣਦਾ ਆਪਾਂ ਬਲੱਡ ਡੋਨੇਟ ਕਰੀਏ ਤਾਂ ਹੀ ਫਿਰ ਜਿਹਨਾਂ ਨੂੰ ਆਲ ਆਫ ਸਡਨ ਸਰਜਰੀ ਦੀ ਲੋੜ ਪੈ ਜਾਂਦੀ ਹੈ ਤੇ ਜੇ ਉੱਥੇ ਬਲੱਡ ਬੈਂਕ ਚ ਬੈਂਕ ਬਲੱਡ ਹੋਊਗਾ ਤਾਂ ਹੀ ਆਪਾਂ ਨੂੰ ਹਾਂਜੀ ਟੇਕ ਕੇਅਰ ਹੋਊਗੀ ਜੀ ਬਾਕੀ ਜੀ ਤਾਂ ਕੋਈ ਵੀ ਇੱਥੇ ਵਲੰਟੀਅਰ ਕੋਈ ਵੀ ਕਰ ਸਕਦਾ ਜਿਵੇਂ ਭਾਜੀ ਨੇ ਦੱਸਿਆ ਜੀ ਜਿਵੇਂ ਸੁਨੀਲ ਸ਼ਰਮਾ ਜੀ ਉਹਨਾਂ ਨੂੰ ਅਸੀਂ ਬਹੁਤ ਮਿਸ ਕਰਦੇ ਹਾਂ ਜੀ ਬੜੇ ਲੰਮਾ ਸਾਲ ਉਹਨਾਂ ਨੇ ਵਲੰਟੀਅਰ ਸੇਵਾ ਕੀਤੀ ਹੈ ਬੀਸੀ ਦੇ ਰਹਿਣ ਵਾਲੇ ਸਨ ਹੈਲੀਫੈਕਸ ਚ ਉਹਨਾਂ ਦੀ ਡੈਥ ਹੋਈ ਹੈ ਸਾਡੇ ਬੜੇ ਪਿਆਰੇ ਮਿੱਤਰ ਸਨ ਬਹੁਤ ਵਧੀਆ ਵਲੰਟੀਅਰ ਸੀਗੇ ਤੇ ਇਸ ਤਰ੍ਹਾਂ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਬੱਚੇ ਆ ਕੇ ਖਾਸ ਕਰਕੇ ਵਲੰਟੀਅਰ ਕੰਮ ਕਰ ਸਕਦੇ ਆ ਤੇ ਜਿਵੇਂ ਇਹਨਾਂ ਨੂੰ ਦੱਸਿਆ ਉਹਨਾਂ ਦੇ ਅਗਾਂਹ ਕੈਰੀਅਰ ਬਣਾਉਣ ਲਈ ਇਹ ਜਿਹੜੀ ਵਲੰਟੀਅਰ ਸਰਟੀਫਿਕੇਟ ਮਿਲਦੇ ਆ ਇਹ ਵੀ ਉਹਨਾਂ ਦੇ ਕੈਰੀਅਰ ਵਾਸਤੇ ਕੰਮ ਆਉਂਦੇ ਆ ਜੀ ਅੱਗੇ ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਨੂੰ ਤਾਂ ਅਸੀਂ ਐ ਸਮਝਦੇ ਹੀ ਨੀ ਵੀ ਕਿਸੇ ਹੋਰ ਦਾ ਰੇਡੀਓ ਕਈ ਵਾਰੀ ਤੁਰੇ ਤੁਰੇ ਜਾਂਦੇ ਹੀ ਫੋਨ ਕਰ ਲਈਦਾ ਵੀ ਅਸੀਂ ਆ ਰਹੇ ਹਾਂ ਪਹਿਲਾਂ ਇਨਫੋਰਮ ਵੀ ਨੀ ਕਰੀਦਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਲਿਸਨਰਸ ਦਾ ਧੰਨਵਾਦ ਜੀ
0: ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਕਾਲਾ ਸਾਹਿਬ ਅਖੀਰ ਚ ਕੁਛ
1: ਬਸ ਇਹੀ ਹੈ ਜੀ ਮਤਲਬ ਕਿ ਵੀ ਇਹਦੇ ਵਿੱਚ ਵੱਧ ਚੜ ਕੇ ਆਪਾਂ ਸਾਰੇ ਸ਼ਾਮਿਲ ਹੋਈਏ ਇੱਕ ਪਲੇਟਫਾਰਮ ਹੈ ਜਦੋਂ ਇੱਕ ਮਨੁੱਖਤਾ ਦੀ ਗੱਲ ਹੈ ਜੀ ਬੇਸਿਕਲੀ ਇਹ ਔਰ ਪਤਾ ਹੀ ਨਹੀਂ ਇਹ ਖੂਨ ਕਿਹਨੂੰ ਲੈਣਾ ਜੀ ਕਿਹਨੂੰ ਲੱਗਣਾ ਸੋ ਇਹਦੇ ਵਾਸਤੇ ਜੀ ਵੀ ਸਾਰੇ ਇਸ ਆਲ ਕਮਿਊਨਿਟੀਜ਼ ਕਮਿਊਨਿਟੀ ਐਟ ਲਾਰਜ ਅਸੀਂ ਰਿਕੁਐਸਟ ਕਰਦੇ ਪਲੀਜ਼ ਕਮ ਐਂਡ ਜੁਆਇਨ ਤਾਂ ਕਿ ਸਾਰੇ ਆਪਾਂ ਇਹਦੇ ਵਿੱਚ ਯੋਗਦਾਨ ਪਾ ਸਕੀਏ
2: ਇੱਕ ਸੈਕਿੰਡ ਮੈਂ ਥੋੜ੍ਹਾ ਜਿਹਾ ਐਡ ਕਰਦੇ ਹਾਂ ਜਿਵੇਂ ਤੁਸੀਂ ਆਲਰੇਡੀ ਦੋਨਾਂ ਨੇ ਆਲਰੇਡੀ ਐਕਸਪਲੇਨ ਕੀਤਾ ਜੀ ਬਲੱਡ ਡੋਨੇਸ਼ਨ ਕੈਂਪ ਜਦੋਂ ਨਵੰਬਰ ਦੇ ਮਹੀਨੇ 'ਚ 31 ਅਕਤੂਬਰ ਤੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਜਦੋਂ ਮਾਸ ਲੈਵਲ 'ਤੇ ਸਿੱਖਾਂ ਦੀ ਕਿਲਿੰਗਸ ਹੋਈ ਸੀ ਨਿਊ ਦਿੱਲੀ ਦੇ ਵਿੱਚ ਤਾਂ ਉਹਨਾਂ ਨੂੰ ਯਾਦ ਕਰਨ ਵਾਸਤੇ ਕੁਛ ਕੁ ਸਿੱਖਾਂ ਨੇ ਬਹਿ ਕੇ ਸਿੱਖ ਪਰਸਨੈਲਿਟੀ ਨੇ ਡਿਸਾਈਡ ਕੀਤਾ ਸੀ ਵੀ ਆਪਾਂ ਉਹਨਾਂ ਨੂੰ ਯਾਦ ਇਸ ਤਰੀਕੇ ਨਾਲ ਕਰੀਏ ਵੀ ਆਪਾਂ ਬਲੱਡ ਡੋਨੇਟ ਕਰਿਆ ਕਰੀਏ ਲੋਕਾਂ ਦੀਆਂ ਜਾਨਾਂ ਬਚਾਇਆ ਕਰੀਏ ਤੇ ਉਸ ਕਰਕੇ ਪਿਛਲੇ 27 ਈਅਰ ਤੋਂ ਦਿਸ ਇਜ 28 ਈਅਰਸ ਸੋ ਇਸ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਬਲੱਡ ਡੋਨਰ ਕੈਂਪ ਲਾਉਂਦੇ ਹਾਂ ਜੀ ਤੇ ਅਗਲੇ ਸਾਲ ਕੋਸ਼ਿਸ਼ ਕਰਾਂਗੇ 3 ਦੀ ਬਜਾਏ 4 ਹੋ ਜਾਣ ਜੀ
0: ਬਹੁਤ ਬਹੁਤ ਮਿਹਰਬਾਨੀ ਜੀ ਤੇ ਅਗੇਨ ਇੱਕ ਵਾਰੀ ਫਿਰ ਫੋਨ ਦੱਸਦੇ ਹਾਂ 403-617-9045 403-686-8699 403-605-6804 ਤੇ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਤੇ ਇਹ ਹੈਗੀ ਸੀ ਜਾਣਕਾਰੀ ਆਉਣ ਵਾਲੇ ਸਮੇਂ ਚ ਵੀ ਹਾਲੇ ਟਾਈਮ ਹੈਗਾ ਮੈਂ ਦਿੰਦਾ ਰਹਾਂਗਾ ਤੇ ਬਹੁਤ ਬਹੁਤ ਧੰਨਵਾਦ ਹੈ ਕਰੋ ਸਾਹਿਬ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਸੁਖਾਨ ਜੀ
2: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
0: ਵਾਪਸ ਆਉਂਦੇ ਹਾਂ ਜੀ

0: At yeswellness.com, we believe that feeling good and performing at your best is not a...
1: ਇਸੀ ਜੀ ਬਹੁਤ ਪਿਆਰਾ ਗੀਤ ਗੂਗਲ ਤੁਸੀਂ ਸੁਣਿਆ ਹੈ ਵਾਕਿਆ ਗੂਗਲ ਨੂੰ ਦੱਸਣਾ ਚਾਹੀਦਾ ਬੰਦਿਆਂ ਬਾਰੇ ਵੀ ਤੇ ਮੌਸਮ ਬਾਰੇ ਤਾਂ ਬਾਕੀ ਗੂਗਲ ਬਾਬੇ ਤੋਂ ਜੋ ਮਰਜ਼ੀ ਪੁੱਛ ਲਓ ਸਹੀ ਗੱਲਾਂ ਬਾਤਾਂ ਵੀ ਗੂਗਲ ਕਹਿੰਦੇ ਬੰਦਿਆਂ ਬਾਰੇ ਕਿਉਂ ਨਹੀਂ ਦੱਸਦਾ ਤੇ ਹੋਰ ਹੁਣ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਕਾਫੀ ਜਿਹੜੀਆਂ ਪੋਲੀਟਿਕਸ ਨਾਲ ਸੰਬੰਧਿਤ ਵੀ ਕਰਨੀਆਂ ਨੇ ਤੇ ਇੱਕ ਸਭ ਤੋਂ ਵੱਡੀ ਦੁਖਦਾਈ ਜਿਹੜੀ ਗੱਲ ਹੈ ਨਾ ਮੈਂ ਕਰਨੀ ਚਾਹੁੰਦਾ ਸੀ ਅੱਜ ਜਦੋਂ ਫੋਟੋਆਂ ਦੇਖੀਆਂ ਫਾਜ਼ਿਲਕਾ ਮਲੋਟ ਏਰੀਏ ਦੀਆਂ ਤਾਂ ਮਨ ਬਹੁਤ ਦੁਖੀ ਹੋਇਆ 70-75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਤੇ ਹਾਲ ਤੱਕ ਪੰਜਾਬ ਸਰਕਾਰ ਕੋਈ ਵੀ ਸਰਕਾਰ ਸ਼ੁਰੂ ਤੋਂ ਲੈ ਕੇ ਅਕਾਲੀ ਕਾਂਗਰਸੀ ਜਾਂ ਹੋਣ ਵਾਲੇ ਮੰਡੀਆਂ ਬਾਰੇ ਕੁਛ ਨਹੀਂ ਕਰ ਸਕੇ 3-3 ਫੁੱਟ ਪਾਣੀ ਜਿਹੜਾ ਮੰਡੀਆਂ ਦੇ ਵਿੱਚ ਖੜਾ ਜੱਟਾਂ ਦਾ ਝੋਨਾ ਪਿਆ ਮੰਡੀਆਂ ਦੇ ਵਿੱਚ ਹੁਣ 3 ਫੁੱਟ ਪਾਣੀ ਦੇ ਵਿੱਚ ਕੀ ਹੋਊਗਾ ਉਧਰੋਂ ਆੜਤੀਏ ਤੇ ਉਧਰੋਂ ਕਿਸਾਨ ਜਿਹੜੇ ਲੈ ਕੇ ਆਏ ਸੀਗੇ ਮੈਂ ਸੁਣ ਰਿਹਾ ਸੀ ਜਦੋਂ ਵੀਡੀਓ ਪਤਾ ਨਹੀਂ ਕਿੰਨੇ ਕਿਸਾਨ ਸ਼ਾਇਦ ਘਰੇ ਮੁੜ ਨਹੀਂ ਨਾ ਕਿਉਂਕਿ ਘਰ ਦੇ ਆਸਾਂ ਲਾਈ ਬੈਠੇ ਹੁੰਦੇ ਆ ਵੀ ਸਾਡਾ ਬਾਪ ਝੋਨਾ ਲੈ ਕੇ ਗਿਆ ਤੇ ਆਉਂਦਾ ਹੋਇਆ ਕੁਛ ਲੈ ਕੇ ਆਊਗਾ ਨਾ ਸਿਰਫ ਪੈਸੇ ਘਰ ਦਾ ਰਾਸ਼ਨ ਪਾਣੀ ਹੋਰ ਪਰਿਵਾਰ ਆਸਾਂ ਲਾਈ ਬੈਠਾ ਹੁੰਦਾ ਤੇ ਜਾਣ ਵਾਲੇ ਨੂੰ ਵੀ ਪਤਾ ਹੁੰਦਾ ਪਰਿਵਾਰ ਮੇਰੇ ਤੇ ਆਸਾਂ ਲਾਈ ਬੈਠਾ ਕਿੰਨੇ ਕੁ ਕਿਸਾਨ ਨਹੀਂ ਘਰ ਮੁੜਨਗੇ ਇਸ ਦੁੱਖ ਤੋਂ ਇਹ ਬੜੀ ਬਦਕਿਸਮਤੀ ਹੈ ਸਾਡੇ ਰਾਜਸਥਾਨ ਜਿਹੜੀ ਰਾਜਨੀਤੀ ਦੀ ਰਾਜਨੀਤੀ ਦੀ ਦੀਆਂ ਗੱਲਾਂ ਬਾਤਾਂ ਕਾਫੀ ਕਰਨੀਆਂ ਨੇ ਕਿਉਂਕਿ ਜਿਵੇਂ ਪੋਲੀਟੀਸ਼ੀਅਨ ਕਹਿੰਦੇ ਆ ਕੋਸਟ ਟੂ ਕੋਸਟ ਟੂ ਕੋਸਟ ਅੱਜ ਕੱਲ੍ਹ ਪੋਲੀਟਿਕਸ ਹੀ ਹੈ ਕੁਬੈਕ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਹੈ ਅੰਟੈਰੀਓ ਬ੍ਰੈਮਟਨ ਦੇ ਵਿੱਚ ਮਿਊਂਸੀਪਲ ਇਲੈਕਸ਼ਨ ਹੋ ਰਹੀ ਹੈ ਬੀ ਸੀ ਦੇ ਵਿੱਚ ਮਿਊਂਸੀਪਲ ਤੇ ਪ੍ਰੋਵਿੰਸ਼ਲ ਦੋਨੋਂ ਹੀ ਹੋ ਰਹੀਆਂ ਨੇ ਤੇ ਇੱਥੇ ਰੈਫਰੈਂਡਮ ਦਾ ਜਿਹੜਾ ਯੱਬ ਪਿਆ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਆਉਣ ਵਾਲੇ ਸਮੇਂ 'ਚ ਕਰਨੀਆਂ ਨੇ ਪਰ ਬਦਕਿਸਮਤੀ ਇਹ ਹੈ ਕਿ ਲੋਕ ਇਹਨਾਂ ਦੀ ਖਾਤਰ ਆਪਸ ਮੇਂ ਦੁਸ਼ਮਣੀਆਂ ਪਾਈ ਬੈਠੇ ਆ ਲੀਡਰਾਂ ਦੀ ਖਾਤਰ ਪੰਜਾਬ ਦੇ ਵਿੱਚ ਪਰ ਇਹਨਾਂ ਦੀ ਲੋਕਾਂ ਦੀ ਸੁਣਦਾ ਕੋਈ ਨਹੀਂ ਫਾਜ਼ਿਲਕਾ ਦੀਆਂ ਮੰਡੀਆਂ ਦਾ ਹਾਲ ਦੇਖ ਕੇ ਮਨ ਬਹੁਤ ਦੁਖੀ ਸੀ ਅੱਜ ਵੀ ਯਾਰ ਕਿੱਥੇ ਬੈਠੇ ਹਾਂ ਅਸੀਂ ਅੱਜ 70-75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਹਾਲ ਤੱਕ ਅਸੀਂ ਇਹੀ ਨਹੀਂ ਪ੍ਰਬੰਧ ਕਰ ਸਕੇ ਕਿ ਕਿਸਾਨ

0: ਇੰਨਾ ਕੁਛ ਕਰਨ ਤੋਂ ਬਾਅਦ ਮੰਡੀਆਂ ਦੇ ਵਿੱਚ ਕਣਕ ਝੋਨਾ ਆਪਦਾ ਲੈ ਕੇ ਆਉਂਦਾ ਵੀ ਉਹ ਵਿਚਾਰੇ ਵੇਚ ਕੇ ਆਪਦਾ 80,000 ਉਧਰਲੇ ਇਲਾਕਿਆਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਸਾਡੇ ਪਿੰਡ ਬਠਿੰਡੇ ਵੱਲ ਹੀ ਹੈ ਸਾਡਾ 60,000 ਤੋਂ ਲੈ ਕੇ 80,000 ਜਿਹੜਾ ਹੈਗਾ ਠੇਕਾ ਹੈ ਕਿੱਲੇ ਦਾ ਇੱਕ ਕਿੱਲੇ ਦਾ ਹੁਣ ਜਿਹੜੇ ਬੰਦਿਆਂ ਨੇ ਠੇਕੇ ਤੇ ਲੈ ਕੇ ਜ਼ਮੀਨ ਝੋਨਾ ਲਾਇਆ ਹੋਊਗਾ ਉਹ ਕਿਵੇਂ ਕਰੇ ਜਾਊਗਾ 60,000-65,000-75,000 ਠੇਕਾ ਦੇਣਾ ਫਿਰ ਉੱਤੇ 20,000-25,000 ਜਿਹੜੀ ਕੋਸਟ ਆ ਜਾਂਦੀ ਹੈ ਤਾਂ ਕਿਵੇਂ ਪਹੁੰਚੂਗਾ ਜਦੋਂ ਸਾਰਾ ਕੁਛ ਉਜੜ ਗਿਆ ਹੋਵੇ ਇਹ ਰੱਬ ਹੀ ਰੱਖ ਹੈ ਇਸ ਕੌਮ ਦਾ ਕਿਸਾਨਾਂ ਦੇ ਵੈਸੇ ਤਾਂ ਹਰ ਜਗ੍ਹਾ ਤੇ ਦੁਨੀਆਂ ਭਰ ਚ ਹੀ ਹਾਲਾਤ ਮਾੜੇ ਨੇ ਪਰ ਸਾਡੇ ਹਾਲਾਤ ਬਹੁਤ ਮਾੜੇ ਨੇ ਸੋ ਖੈਰ ਇੱਕ ਛੋਟਾ ਜਿਹਾ ਗੀਤ ਮੈਂ ਹੋਰ ਤੁਹਾਨੂੰ ਸੁਣਾ ਦਿਆਂ ਉਹ ਤੋਂ ਬਾਅਦ ਫਿਰ ਮਹਿਮਾਨ ਆਏ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਮੈਂ ਇਹਨਾਂ ਨੂੰ ਐਕਚੁਲੀ ਕਹਿ ਦਿਆਂ ਬਾਏ ਬਾਏ ਤੋਂ ਉਦੋਂ ਮੁੜ ਕੇ ਵਾਪਸ
1: Turn pressure into performance. Share files and get actionable insights with
2: Kabhi kabhi mere dil mein khayal aata hai ki zindagi teri zulfon ki narm chhaon mein guzarne paati to shadab ho bhi sakti thi. Ye ranj o gham ki siyahi jo dil pe chhai hai teri nazar ki shuaon mein kho bhi sakti thi. Magar ye ho na saka. مگر یہ ہو نہ سکا اور اب یہ عالم ہے کہ تو نہیں تیرا غم تیری جستجو بھی نہیں گزر رہی ہے کچھ اس طرح زندگی جیسے اسے کسی کے سہارے کی آرزو بھی نہیں نہ کوئی راہ نہ منزل نہ روشنی کا سراغ بھٹک رہی ہے اندھیروں میں زندگی میری انہی اندھیروں میں رہ جاؤں گا کبھی کھو کر میں جانتا ہوں میری ہم نفس مگر یوں ہی کبھی کبھی

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਨ ਜੀ। ਕਭੀ ਕਭੀ ਮੇਰੇ ਮਨ ਮੇ ਖਿਆਲ ਆਤਾ ਹੈ, ਖਿਆਲ ਤਾਂ ਹਮੇਸ਼ਾ ਹੀ ਆਉਂਦੇ ਰਹਿੰਦੇ ਆ, ਪਰ ਹਰ ਖਿਆਲ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ, ਟਾਈਮ ਘੱਟ ਜਾਂਦਾ। ਗੱਲਾਂ ਬਾਤਾਂ ਥੋੜੀਆਂ ਜੀਆਂ ਕਾਲੋ ਸਾਹਿਬ ਹੋਣ ਕਰਕੇ ਗੀਤ ਇੱਕ ਹੋਰ ਲਾਉਣਾ ਪੈ ਗਿਆ, ਕਿਉਂਕਿ ਸਟੂਡੀਓ 'ਚ ਸੀਗੇ, ਆਏ ਹੋਏ ਗੱਲਾਂ ਬਾਤਾਂ ਕਰਦੇ ਸੀਗੇ, ਤੇ ਨਹੀਂ ਤਾਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਜਿਹੜੀਆਂ ਮਨ ਦੇ ਖਿਆਲ ਜਿਹੜੇ ਸਾਰੇ ਸਾਂਝੇ ਤੁਹਾਡੇ ਨਾਲ ਕਰਨੇ ਸੀਗੇ, ਹੁਣ ਵੀ ਕਰਦੇ ਆ। ਰੈਫਰੈਂਡਮ ਦਾ ਰੌਲਾ ਕਾਫੀ ਪੈ ਰਿਹਾ ਤੇ 19 ਤਰੀਕ ਨੂੰ ਫਾਈਨਲ ਵੋਟਾਂ ਨੇ, ਉਦੋਂ ਪਹਿਲਾਂ 13, 14, 15, 16 ਮੇਰੇ ਖਿਆਲ 4 ਦਿਨ ਐਡਵਾਂਸ ਪੋਲਿੰਗ ਹੋਣੀ ਹੈ ਤੇ ਲੀਡਰ ਸਾਰੇ ਜ਼ੋਰ ਲਾ ਰਹੇ ਨੇ, ਆਪੋ ਆਪਣੇ ਜਿਹੜੇ ਸੈਪਰੇਟਿਸਟ ਨੇ ਉਹ ਆਪਣਾ ਜ਼ੋਰ ਲਾ ਰਹੇ ਨੇ ਤੇ ਇਲੈਕਸ਼ਨਾਂ ਵਾਂਗ ਨੂੰ ਸਾਈਨ ਲੱਗੇ ਹੋਏ ਨੇ, ਲੈਟ ਅਲਬਰਟਾ ਡਿਸਾਈਡ, ਤੇ ਕੋਈ ਕਹਿੰਦੇ ਆ ਦੂਸਰੇ ਜਿਹੜੇ ਪ੍ਰੋ ਕੈਨੇਡਾ ਵਾਲੇ ਆ ਉਹ ਆਪਣੇ ਸਾਈਨ ਲੱਗੇ ਹੋਏ ਆ, ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹੁੰਚ ਰਹੇ ਨੇ 19 ਤੋਂ ਪਹਿਲਾਂ ਅਲਬਰਟਾ ਦੇ ਵਿੱਚ ਲੋਕਾਂ ਨੂੰ ਇਹ ਕਹਿਣ ਲਈ ਕਿ ਕੈਨੇਡਾ ਦੇ ਵਿੱਚ ਜਿਹੜਾ ਸਟੇ ਇਨ ਕੈਨੇਡਾ ਕੈਂਪੇਨ ਕਰਨ ਲਈ, ਤੇ ਨਾਲ ਨਾਲ ਆਪੋਜੀਸ਼ਨ ਲੀਡਰ ਪੀਅਰ ਪੋਲੀਅਵ ਕੰਜ਼ਰਵੇਟਿਵ ਦੇ ਉਹ ਵੀ ਆ ਰਹੇ ਨੇ ਅਲਬਰਟਾ ਦੇ ਵਿੱਚ ਇਹ ਕੈਂਪੇਨ ਨੂੰ ਦੇ ਲਈ ਕਿ ਸਟੇ ਇਨ ਕੈਨੇਡਾ ਵੋਟਾਂ ਪਾਓ। 10 ਬੈਲਟ ਮਿਲਣੇ ਆ, ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਤੁਹਾਨੂੰ, 10 ਕੁਐਸਚਨ ਨੇ ਤੇ 10 ਹੀ ਬੈਲਟ ਮਿਲਣੇ ਆ। ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਆ ਕਾਂਸਟੀਟਿਊਸ਼ਨ ਨਾਲ ਰਿਲੇਟਡ ਆ। ਵੈਸੇ ਜੇ ਸਹੀ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਪ੍ਰੀਮੀਅਰ ਨੇ ਇਹ ਪੰਗਾ ਲਿਆ, ਇਹਦੀ ਕੋਈ ਜ਼ਰੂਰਤ ਨਹੀਂ ਸੀ। 130 ਮਿਲੀਅਨ ਡਾਲਰ ਲੋਕਾਂ ਦਾ ਬਰਬਾਦ ਕਰਨਾ, ਨਿਕਲਣਾ ਪਾਉਣਾ ਇਹਦੇ 'ਚ ਕੀ ਹੈ ਉਹ ਪਤਾ ਲੱਗ ਜੂਗਾ 19 ਤਰੀਕ ਤੋਂ ਬਾਅਦ, ਪਰ ਲੋਕਾਂ ਨੂੰ ਜਿਹੜਾ ਖੱਜਲ ਖੁਆਰ ਹੋਣਾ 19 ਤਰੀਕ ਤੋਂ ਪਹਿਲਾਂ ਐਡਵਾਂਸ ਪੋਲਿੰਗ ਕਰਨੀ ਹੈ, ਜਾਂ 7 ਲੱਖ ਦੇ ਕਰੀਬ ਜਿਹੜੇ ਲੋਕ ਹੈ ਉਹ ਮੇਲ ਇਨ ਬੈਲਟ ਮੰਗਾਏ ਹੋਏ ਹੈ, 10 ਬੈਲਟ ਮਿਲਣੇ ਆ ਲੋਕਾਂ ਨੂੰ। ਖੈਰ ਸਵਾਲਾਂ ਦੇ ਜਵਾਬ ਪਹਿਲਾਂ ਦੱਸੇ ਹੋਏ ਵੀ ਕਿਹੜੇ ਕਿਹੜੇ ਨੂੰ ਨਾ ਕਰਨੀ ਹੈ ਮੈਜੋਰਿਟੀ ਤੇ ਕਿਹੜੇ ਕਿਹੜੇ ਨੂੰ ਹਾਂ ਕਰਨੀ ਹੈ, ਤਾਂ ਉਹ ਤੁਹਾਡੀ ਆਪਣੀ ਚੁਆਇਸ ਹੈ। ਮੈਂ ਸਟੇਸ਼ਨ ਤੋਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਪਰ 10 ਤੁਹਾਨੂੰ ਬੈਲਟ ਮਿਲਣੇ ਆ। ਵੈਸੇ ਤਾਂ ਨਾਨਾ ਪਾਟੇਕਰ ਵਰਗੇ ਕਹਿੰਦੇ ਨੇ ਕਿ ਰਾਜਨੀਤਿਕ ਖੇਡ ਹੈ ਜਿਹੜੀ ਕਿ ਚਲਾਕ ਲੋਕ ਇਹਨੂੰ ਖੇਡਦੇ ਆ, ਤੇ ਆਪਣੇ ਵਰਗੇ ਮੂਰਖ ਲੋਕ ਦਿਨ ਭਰ ਇਹਤੇ ਚਰਚਾ ਕਰਦੇ ਆ, ਪਰ ਜੇ ਹੁਣ ਚਰਚਾ ਨਾ ਕਰੀਏ ਤਾਂ ਫਿਰ ਤੁਹਾਨੂੰ ਪਤਾ ਕਿਵੇਂ ਲੱਗੂ। ਅਕਸਰ ਆਪਾਂ ਦੇਖਦੇ ਹਾਂ, ਆ ਹੁਣ ਮੈਂ ਪੰਜਾਬ ਚ ਫਾਜ਼ਿਲਕਾ ਦੀ ਗੱਲ ਕਰਕੇ ਹਟਿਆ, ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਲੋਨ ਲਿਆ ਹੋਣਾ 60 ਤੋਂ ਲੈ ਕੇ

0: पिताजी ने हजारों करोड़ इकट्ठा कर दिया, अब उसको संभालना है, तो वो आप लोगों के दुख दर्द संभालने नहीं आ रहा, तो नेताओं के बेटों को तो कतई इज्जत देना ही बंद कर दो। इसके लिए तो मेरा एक ही शब्द है।
1: चापलूसी एक कल होर मैं वीडियो देख रहा उत्ते शिशोदिया गया हो उधर मलोट आले पासे लंबी हल्के च लंबी दे एक बड़े असर रसूख रखने वाले परिवार खुडिया परिवार मैं दस ही देना दफर जंद जिहड़ा नवा लीडर मुंडा नौजवान उठा ओहो शिशोदिए नू दे गोड्यां नू पिया होया मैं मजबूर हो गया कॉमेंट पाउण लई उहते अंबी जिहड़ी सरदारी तुहानू बख्शी है ना कलगीधर पातशाह ने यह किसी के गोड्यां च डिगण लई नहीं वरती दित्ती सारा परिवार वारता उसने यह सरदारी तुहानू देण लई क्योंकि 5-7 मीटर तक कपड़ा नहीं है जिहड़ा तुसीं सर ते बन्नी फिरदे हो ते तुसीं लली छली दे गोड्यां नूं पै रहे हो साबत सूरत सिर ते दस्तार सजाई है ते उहदे गोड्यां नूं हथ लाए मैं पाए मैनूं पौने पए कॉमेंट मैं कहा वी किहड़ी चीज़ दा घाटा तुहाडे कोल किहड़ी चीज़ दी कमी है तुहानूं रब ने बख्शी है सब कुछ दित्ता है पर तुसीं इहो जिहे बंदियां दे गोड्यां नूं चुंबड़ी जांदे हो इकला नहीं तुसी होर देखते हो कई जड़े बुजुर्ग अपने तो 10-10, 15-15, 20-20 साल छोटे आ बादल सुखबीर होना दे जां होरां दे जो आते हैं तो गोड्यां नूं पैणगे भी यार इज्जत ते चापलूसी दो अलग अलग चीजा ने हर उस इंसान की इज्जत करो जिहड़ा इज्जत डिजर्व करदा है हुण तुसी सुनी है ना वह कहिंदा तुसी इन्हां लीडरां दी ते इन्हां लीडरां दे परिवारां दी पहलां तां इज्जत करनी जिहड़ा चापलूसी करनी बंद करो हुण असीं भी समझदे सी कि जिवें इन्हां ने कहा वीडियो दे विच कि सुखबीर बादल होणी बाहरों पढ़ के गए पंजाब दे लोक भी शायद समझदे सीगे भी इह पता नहीं की नवां कुछ लिया के करनगे सुण ली तुसीं सारी कहानी एक गल उहनां नूं नहीं पता हैगा कहिंदा विदेशां च इदां नहीं हुंदा किसे ने गलत फहमी पैदा करती होणी है उह विदेशां च जिथे देसी है ना विदेशां च भी इही कुछ हुंदा ਉਹ ਕਹਿੰਦਾ ਨਾ ਭੋਗਾਂ ਤੇ ਖੰਡ ਪੱਠਣ ਦੀ ਗੱਲ ਕਰਦਾ ਭਾਈ ਸਾਹਿਬ ਇਸ ਵੀਡੀਓ ਦੇ ਵਿੱਚ ਉਹਨੂੰ ਪਤਾ ਨਹੀਂ ਹੈਗਾ ਹੁਣ ਨਵਾਂ ਟ੍ਰੈਂਡ ਜਿਹੜਾ ਚੱਲਿਆ ਹੁਣ ਤਾਂ ਪਕੌੜਿਆਂ ਦੀ ਦੁਕਾਨ ਖੋਲਣੀ ਹੈ ਤਾਂ ਵੀ ਉੱਥੇ MLA MP ਜਲੇਬੀਆਂ ਦੀ ਖੋਲਣੀ ਹੈ ਤਾਂ ਵੀ MLA MP ਸਮੋਸਿਆਂ ਦੀ ਖੋਲਣੀ ਹੈ ਤਾਂ ਵੀ MLA MP ਉਦਘਾਟਨ ਕਰ ਰਹੇ ਆ ਔਰ ਕਈ ਜਗ੍ਹਾ ਤੇ ਪੁੱਛਿਆ ਬਿਨਾਂ ਬੁਲਾਏ ਪਹੁੰਚ ਜਾਂਦੇ ਆ ਇਕੱਠ ਜਿਹਾ ਹੋਇਆ ਸੀਗਾ ਉੱਥੇ ਸਾਰੇ ਪਹੁੰਚੇ ਹੋਏ ਨੌਰਥ ਈਸਟ ਵਾਲੇ ਤੇ ਇੱਕ ਨੂੰ ਮੌਕਾ ਦਿੱਤਾ ਤਾਂ ਸਾਰਿਆਂ ਨੂੰ ਦੇਣਾ ਪਊਗਾ ਉਹ ਮੈਨੂੰ ਪਿਛਲੇ ਵੀ ਇੱਕ ਫੋਨ ਆਇਆ ਉਹਨਾਂ ਚੱਕ ਪ੍ਰਬੰਧਕ ਦਾ ਕਹਿੰਦੇ ਬਾਈ ਜੀ ਸੋਰੀ ਤੁਹਾਨੂੰ ਅਸੀਂ ਟਾਈਮ ਦੇਣਾ ਸੀ ਉਹਦੇ ਫਿਰ ਮੈਂ ਕਿਹਾ ਯਾਰ ਮੈਨੂੰ ਤਾਂ ਟਾਈਮ ਨਾ ਹੀ ਦਿਆ ਕਰੂ ਮੈਂ ਇੱਥੋਂ ਕਿਸੇ ਦੇ ਪੁੱਛਦੇ ਪੈਰ ਰੱਖ ਹੋ ਜਾਂਦਾ ਫਿਰ ਬੰਦੇ ਤੜਫਦੇ ਆ ਅਤੇ ਮੈਨੂੰ ਨਹੀਂ ਕੋਈ ਜ਼ਰੂਰਤ ਹੁੰਦੀ ਬਾਲੀ ਮੇਰੇ ਕੋਲ ਤਾਂ ਸੰਡੇ ਨੂੰ ਹੈਗਾ ਸਟੇਜ 2 ਘੰਟੇ ਦਾ ਮੈਂ ਤਾਂ ਇੱਥੇ ਗੱਲਾਂ ਕਰ ਲੈਣੀਆਂ ਆਪਦੀਆਂ ਪਰ ਮੈਂ ਕਿਹਾ ਜਿਹੜੇ ਮਕਸਦ ਲਈ ਤੁਸੀਂ ਪ੍ਰੋਗਰਾਮ ਕਰਵਾਇਆ ਸੀ ਉਹਦੀ ਤਾਂ ਗੱਲ 1-2 ਬੰਦਿਆਂ ਨੇ ਕੀਤੀ ਹੈ ਬਾਕੀ ਤਾਂ ਉੱਥੇ ਰਾਜਨੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਸੱਦਿਆ ਕਿਉਂ ਕਹਿੰਦੇ ਬਾਈ ਜੀ ਅਸੀਂ ਕਾਹਨੂੰ ਸੱਦਿਆ ਸੀ ਆਪੇ ਹੀ ਆ ਗਏ ਸੋਸ਼ਲ ਮੀਡੀਆ ਦੇਖ ਕੇ ਹੁਣ ਮੈਨੂੰ ਨਹੀਂ ਪਤਾ ਸੱਚ ਆ ਕਿ ਝੂਠ ਆ ਇਹ ਵੀ ਐਂ ਵੀ ਹੋ ਜਾਂਦਾ ਪਰ ਜਦੋਂ ਤੱਕ ਅਸੀਂ ਰਾਜਨੀਤਿਕ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਕੇ ਜਵਾਬ ਦੇ ਨਹੀਂ ਬਣਾਉਂਦੇ ਤੁਹਾਡੀ ਲੁੱਟ ਘਸੁੱਟ ਇੱਦਾਂ ਹੀ ਹੁੰਦੀ ਰਹੂਗੀ ਜਦੋਂ ਤੱਕ ਹੁਣ ਕਿਸੇ ਵੀ ਤੁਸੀਂ ਚਲੋ ਆਪਾਂ ਗੱਲ ਕੈਲਗਰੀ ਦੀ ਕੋਈ ਕਰਦੇ ਹਾਂ ਸਾਊਥ ਵੈਸਟ ਨੌਰਥ ਵੈਸਟ ਸਾਊਥ ਈਸਟ ਚਲੇ ਜਾਓ ਕਿਸੇ ਕੋਈ MP ਉਹਨਾਂ ਦੇ ਕਿਹੜਾ ਮਰਗਾਂ ਨਹੀਂ ਹੁੰਦੀਆਂ ਉਹਨਾਂ ਦੇ ਕਿਹੜਾ ਘਰਾਂ 'ਚ ਪ੍ਰੋਗਰਾਮ ਨਹੀਂ ਹੁੰਦੇ ਉਹ ਕਿਹੜਾ ਬਿਜ਼ਨਸ ਨਹੀਂ ਖੋਲ੍ਹਦੇ ਕਿ ਗੋਰਿਆਂ ਦੇ ਬਿਜ਼ਨਸ ਇਹਨਾਂ ਦੇ ਸੱਦੇ ਬਿਨਾਂ ਚੱਲਦੇ ਨਹੀਂ ਪਰ ਸਾਡੇ ਜਦੋਂ ਵੀ ਕਿਤੇ ਬਿਜ਼ਨਸ ਹੁੰਦਾ ਉੱਥੇ ਦੇਖਿਓ ਤੁਸੀਂ ਇਹ ਖੜਾਏ ਹੁੰਦੇ ਆ ਮੂਹਰੇ ਵੀ ਇਹਨਾਂ ਦੇ ਜਾਣ ਨਾਲ ਬਿਜ਼ਨਸ ਜ਼ਿਆਦਾ ਚੱਲੂਗਾ ਜੇ ਕੁਛ ਕਰਨਾ ਹੈ ਤਾਂ ਜਿਹੜੇ ਏਰੀਏ ਦੇ ਵਿੱਚ ਬਿਜ਼ਨਸ ਖੋਲ੍ਹ ਰਹੇ ਹੋ ਉੱਥੋਂ ਦੇ ਲੋਕਾਂ ਨੂੰ ਆਲੇ ਦੁਆਲੇ ਨੇਬਰਹੁੱਡ ਦੇ ਲੋਕਾਂ ਨੂੰ ਆਪਣਾ ਓਪਨ ਹਾਊਸ ਕਰਕੇ ਸੱਦੋ ਉਹਨਾਂ ਨੂੰ ਚਾਹ ਪਾਣੀ ਪਿਲਾਓ ਵੀ ਭਾਈ ਅਸੀਂ ਆਹ ਬਿਜ਼ਨਸ ਖੋਲ੍ਹ ਰਹੇ ਹਾਂ ਤੁਹਾਡੇ ਆਂਢ ਗੁਆਂਢ 'ਚ ਤੁਹਾਨੂੰ ਲੋੜ ਹੈ ਤਾਂ ਸਾਡੇ ਆਓ ਫਿਰ ਤਾਂ ਸ਼ਾਇਦ ਉਹ ਆਉਣਗੇ ਵੀ ਅਤੇ ਇਹਨਾਂ ਨੂੰ ਸੱਦ ਕੇ ਜਿਹੜਾ ਤੁਸੀਂ ਉੱਥੇ ਉਦਘਾਟਨ ਕਰਾਉਂਦੇ ਹੋ ਉਹਦੇ ਨਾਲ ਤੁਹਾਡਾ ਬਿਜ਼ਨਸ ਕਿਵੇਂ ਚੱਲ ਜੂ ਸੋ ਜਦ ਤੱਕ ਅਸੀਂ ਆਪ ਨਹੀਂ ਸਮਝਦੇ ਉਦੋਂ ਤੱਕ ਕੁਛ ਵੀ ਬਦਲਣ ਵਾਲਾ ਨਹੀਂ ਹੈਗਾ ਸੋ ਅਗੇਨ ਚਾਪਲੂਸ

0: ਬੇਇੱਜ਼ਤੀ ਤੇ ਇੱਜ਼ਤ ਵਿੱਚ ਫਰਕ ਕਰਨਾ ਸਿੱਖ ਲਓ। ਜੇ ਸਿੱਖ ਲਓਗੇ ਤਾਂ ਸੌਖੇ ਰਹੋਗੇ, ਤੇ ਜੇ ਐਵੇਂ ਗੋਡਿਆਂ ਨੂੰ ਚੁੰਬੜੀ ਜਾਣਾ ਹਰੇਕ ਲੱਲੀ ਛੱਲੀ ਦੇ ਤਾਂ ਫਿਰ ਐਂ ਛੇਤਰ ਪੈਣੇ ਆ, ਪਰ ਪੈਂਦੇ ਰਹਿਣਗੇ। ਹਰ ਬੰਦੇ ਦੀ ਰਿਸਪੈਕਟ ਕਰੋ ਜਿਹੜਾ ਰਿਸਪੈਕਟ ਡਿਜ਼ਰਵ ਕਰਦਾ। ਕੋਈ ਤੁਹਾਡੇ ਵੱਲ ਇੱਕ ਕਦਮ ਚੱਕ ਕੇ ਆਉਂਦਾ, ਉਹਦੇ ਵੱਲ ਦੋ ਕਦਮ ਵੱਧ ਕੇ ਉਹਦੀ ਇੱਜ਼ਤ ਕਰੋ। ਇਹ ਮੇਰਾ ਆਪਣਾ ਅਸੂਲ ਹੈ, ਔਰ ਤੁਹਾਡੇ ਲਈ ਕਿਸੇ ਨੇ ਕੁਛ ਨਹੀਂ ਕਰਨਾ। ਤੁਸੀਂ ਜੋ ਕਰਨਾ ਆਪਣੇ ਲਈ ਆਪ ਕਰਨਾ। ਸੋਰੀ ਕਾਲ ਜੋਗਾ ਸਿੰਘ ਲਈ ਕਰ ਰਹੇ ਸੀ, ਮੈਂ ਮੇਰੇ ਕੋਲ ਟਾਈਮ ਹੁਣ ਹੈ ਨਹੀਂ ਇਸ ਵਕਤ। ਜੋਗਾ ਸਿੰਘ ਜੀ ਥੋੜ੍ਹਾ ਜਿਹਾ 6 ਵਜੇ ਤੋਂ ਬਾਅਦ ਕਰਿਓ, ਹੁਣ ਸਟੂਡੀਓ 'ਚ ਬ੍ਰੇਕ ਆਉਣ ਵਾਲੀ ਹੈ। ਮੈਂ ਕਮਰਸ਼ੀਅਲ ਸੁਨੇਹੇ ਲੈ ਲਵਾਂ। ਸਿਟੀ ਕਾਰਪੋਰੇਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੋਰੇਟ ਸਰਮੈਕਟ ਲੈਮੀਨੇਟ ਫਲੋਰਿੰਗ ਕਾਫੀ ਵੱਡਾ ਵੇਰਾ ਉਸ ਸਮਾਨ ਉਹਨਾਂ ਕੋਲ ਹੁੰਦਾ। ਜੇ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਆ। 403-291-1114 ਨੰਬਰ ਉਹਨਾਂ ਦਾ, 403-291-1114 3352 ਸਟਰੀਟ ਨਾਰਥ ਈਸਟ ਐਡਰੈਸ ਆ ਉਹਨਾਂ ਦਾ। ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ। ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ, RRSP, RESP, ਲਾਈਫ ਇੰਸ਼ੋਰੈਂਸ, ਇੱਕੋ ਛੱਤ ਥੱਲੇ। 403-588-2662 ਇਕਬਾਲ ਸਿੱਧੂ ਜੀ ਦਾ ਨੰਬਰ ਹੈ। 403-568-2667 ਫਿਕਸ ਆਟੋ ਕਲੇਜ ਦੇ ਮਾਈਕ ਰਣਦੀਪ ਤੇ ਰਘਵੀਰ ਗੱਲ ਕਹਿੰਦੇ, ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ। ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ 403-273-8899 403-273-8889 ਨੰਬਰ ਹੈ। 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਉਹਨਾਂ ਦਾ। ਨਾਰਥ ਈਸਟ ਆਟੋਮੋਟਿਵ ਸਰਵਿਸ, ਕਾਰ ਬੈਂ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਜੋਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ ਹਰਦੀਪ ਦਿਓਲ ਦਾ ਨੰਬਰ 403-250-7038 ਹੈ। 42-57 ਐਵਨਿਊ ਸਾਊਥ ਈਸਟ ਫੋਰਸਟ ਲਾਨ ਐਡਰੈਸ ਹੈ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਕਰਦੀ ਕਾਰ ਦੀ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ 403-255-6358 ਨੰਬਰ ਹੈ। 403-355-6358 ਤੇ ਫੋਨ ਕਰਕੇ ਤੁਸੀਂ ਆਪਣਾ ਕੋਟੇਸ਼ਨ ਲੈ ਸਕਦੇ ਹੋ। ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀ ਤੁਹਾਨੂੰ ਬੈਸਟ ਰੇਟ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਆ। ਸਟੂਡੀਓ ਦੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
1: The time is 6 p.m. You are listening to Fairchild Radio, CHKF FM 94.7, a multicultural radio station in Calgary.

0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਭਾ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ। ਸਟੂਡੀਓ ਦਾ ਨੰਬਰ 4577-1947-1947।
2: ਵਰਕ ਫਸਟ ਅਲਬਰਟਾ ਤੁਹਾਡੀ ਸਟੋਰੀ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਤੇ ਸਰੋਤਾਂ ਨਾਲ ਜੋੜਦਾ ਹੈ ਤਾਂ ਜੋ ਉਹ ਅਰਥ ਭਰਪੂਰ ਰੋਜ਼ਗਾਰ ਲੱਭ ਸਕਣ ਅਤੇ ਰੋਜ਼ਗਾਰਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ 'ਚ ਵੀ ਮਦਦ ਕਰ ਸਕਦਾ ਹੈ। ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਜ਼ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ। ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ